ਝੂਠੀ ਮੈਨੂੰ ਕਹਿੰਦੀ ਸੀ ਮੈਂ ਕਰਦਾ ਬਹਾਨੇ ਭੁੱਲ ਗਈ ਇਹ ਸਾਰੇ ਕਸਮਾਂ ਤੇ ਵਾਅਦੇ ਝੂਠੀ ਮੈਨੂੰ ਕਹਿੰਦੀ ਸੀ ਮੈਂ ਦੇਣਾ ਲਾਰੇ ਰੁੱਲ ਗਈ ਏ ਸਾਡੇ ਪਿਆਰ ਚ ਮਾਰੇ ਸਵੇਰੇ 5 ਵਜ ਗਏ ਵੇ ਮੈਨੂੰ ਕੀ ਹੋਇਆ।

0: सुनते रहिए FM 101।
1: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साडे नाल साडे प्रोग्राम च अज मौजूद ने होमियो डॉक्टर सईद अनवर सुलहरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच, ते डॉक्टर साहब दा अपने शोबे दे विच 32 साल दा तजर्बा है। सामईन तुहानु कोई भी मसला होए तुसी डॉक्टर साहब कोल क्लीनिक आ सकते हो। जेडे मरीज क्लीनिक नहीं आ सकते ओ डाक दे जरिए भी दवाई मंगवा सकते ने। डॉक्टर साहब दा फोन नंबर ते उनां दे क्लीनिक दा एड्रेस नोट कर लवो। अनवर हस्पताल नजद थाना बदामी बाग लाहौर। डॉक्टर साहब दा फोन नंबर है 0300441380, यानी 0300441380। डॉक्टर साहब दा दूसरा नंबर नोट कर लवो 0341611790, यानी 0341611790। डॉक्टर साहब दे क्लीनिक दे औकातकार ने दोपहर 12 बजे तो लैके शाम 5 बजे तक, ते रात 8 बजे तो लैके 11 बजे तक अपने क्लीनिक ते मरीज वेखते ने। ते आओ सामें डॉक्टर साहब नाल इना दे मुख्तलिफ मर्जा दे बारे च जिहड़े कि सानू सुनन वालिया ने कीते ने मैसेज, उना दे बारे च गलबात करने आ, ते कुछ बीमारियां दे बारे च डॉक्टर साहब नू तफसीलन सुनने आ सी जी। अस्सलाम वालेकुम डॉक्टर साहब।
2: वालेकुम सलाम
1: डॉक्टर साहब। अजकल शुगर दा बहुत सारे लोकां नू मसला हो रहा है, ए सानू काफी मैसेज मसूल भी हुंदे ने, यानी शुगर दी वजह तो लोकां नू जिहड़े मसले हो जांदे ने मजीद, ते ओहदे बारे च सानू मैसेज आए ने एक दो, ते ओह कहिंदे ने कि सानू डिटेल नाल दसो कि इहदे विच किहड़े किहड़े मसले मजीद वध जांदे ने, परहेज और होम्योपैथिक दे विच इहदा तरीका इलाज जो है ओह तुसीं तफसीलन सानू दस दिओ।
2: बिस्मिल्लाहिर्रहमानिर्रहीम। शुगर एक ऐसी नामराद बीमारी है, जदों एक बार लग जाती है फिर बड़ी मुश्किल जान छड़दी है। तो शुगर जिहड़ी है असल दे विच बहुते लोकां नूं हुंदी है जिन्हां दा मोटापा हुंदा, खास तौर ते पेट दे उत्ते चर्बी चढ़ जाती है, उहदी वजह नाल भी अक्सर शुगर हो जाती है। बाज़ कात वालदां नूं शुगर होवे ते अगे बच्चिआं नूं भी हो जाती है। तो शुगर जिहड़ी ऐसी बीमारी है कि इहदे होम्योपैथिक बड़ा अच्छा ते मुअस्सर इलाज मौजूद है, और इहदे नाल दवाइयां दे नाल हमेशा ही कंट्रोल रहिंदी है। और साडी 33 साला प्रैक्टिस दे विच हज़ारां ही लोक जिहड़े ने उह दवाई खा रहे ने और शिफायाब हो रहे, और ए कोई दवाइया के साइड इफेक्ट कोई नहीं। हालांकि शुगर की वजह न बहुत सारिया बीमारियां पैदा होंगे ने, जिद शुगर जी मतलब बंदे नू गैंगरीन भी हो जाती है, पैरों के उत्ते जख्म बन जाता है, काले हो जाते हैं, उस तो बाद कटने भी पै जाते हैं। तो शुगर वाले चाहिए कि पैरों भी आम तौर पर रोजाना रात को अच्छे साबण के नाल साफ करके वैसलीन वगैरह ला लैन ताकि नरम रहन पैर, तो पैर उन्होंने फटने नहीं चाहिए। इस वास्ते रोजाना पैरों की भी तैयार करनी चाहिए। गैंगरीन इस चीज को कहने कि मास खराब हो जाता, काला हो जाता, फिर बाद कटने पै जाता। दूसरा शुगर की वजह नाल सफेद मोतिया भी बहुत ज्यादा हो जाता, काला मोतिया भी हो जाता, और ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ ਹੈ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ। ਸ਼ੂਗਰ ਦੀ ਵਜ੍ਹਾ ਨਾਲ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ ਹੈ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ, ਅਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕੰਮ ਤੋਂ ਕੰਮ ਹਰ ਬੰਦੇ ਨੂੰ ਪੈਦਲ ਚੱਲਣਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ
1: ਜੀ। ਸਾਮਾਨ ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ, ਅਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਅਤੇ ਮੁਅੱਸਰ ਇਲਾਜ ਮੌਜੂਦ ਹੈ ਜੀ। ਸਾਮਾਨ ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ 0300441380, यानी 0300441380 जी। डॉक्टर साहब नाल मजीद सवाल करने हैं जड़े मैसेज सानू लोकां ने कीते ने, ते उना कोलों जवाब लेने हैं जी। डॉक्टर साहब ए मैसेज सानू कीता है इम्तियाज साहब ने, कहंदे ने कि मेरा मैदा अक्सर खराब रहंदा है, मैदे दे विच जलन रहंदी है और फारा हो जांदा है, इहना कि इहदा मैनूं कोई इलाज दसो।
2: मैदे वास्ते बड़ा अच्छा ते मुअस्सर इलाज मौजूद है, इहदे वास्ते दवाई है जी कार्बोवेज 5 कतरे सुबह दोपहर शाम पीने ने तुसीं, ਤੇ ਇਹ ਵੀ ਇਹਦਾ ਇਸ ਚੀਜ਼ ਦਾ ਵੀ ਤੁਸੀਂ ਖਿਆਲ ਰੱਖੋ, ਗਰਮ ਪਾਣੀ ਇਸਤੇਮਾਲ ਕਰਿਆ ਕਰੋ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਓਪਰੇਸ਼ਨ ਦਾ ਕਿਹਾ, ਲੇਕਿਨ ਓਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ। ਇਹਨਾਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ, ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ਼ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ ਜਿਹਦੇ ਸ਼ਾਮਿਲ ਨੇ ਮਤਲਬ ਪਾਲਕ ਸਾਗ ਟਮਾਟਰ ਇਹਨਾਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹਾ ਸ਼ਾਮ ਤੁਸੀਂ ਪੀਣੇ ਨੇ। ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
2: ਜੀ,
1: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
2: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ। ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ। ਵਾਲਦਾਂ ਨੂੰ ਅਗਰ ਹੋਵੇ ਆਪਸ ਚ ਕਜ਼ਨ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈ ਹੈ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ। ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ। ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ
2: ਜੀ,
1: ਡਾਕਟਰਾਂ ਨੇ ਓਪਰੇਸ਼ਨ ਦਾ ਵੀ ਕਹਿ ਦਿੱਤਾ ਸੀ। ਇਹਨਾਂ ਨੇ ਕਿਹਾ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
2: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਮਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
1: ਜੀ
2: ਰਹੇ ਹਾਂ
1: ਜੀ। ਸਾਹਮਣੇ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ, 0304-4-1-3-8-6-0 0344-13-860 ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ।
2: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲੀ ਕਮਤੀ, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
1: ਜੀ। ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
2: ਜੀ। ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣੀਆਂ, ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ਼ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ ਜਾਂ ਨੂੰ ਜਿਹੜਾ ਠੋਡੀ ਦਿੱਤੀ। ਇਹ ਤੁਸੀਂ ਡਾਇਆ ਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹਾ ਸ਼ਾਮ ਇੱਕ ਚਮਚ ਸੁਬਹਾ ਸ਼ਾਮ ਇਸਤੇਮਾਲ ਕਰੋ।
1: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
2: ਜੀ,
1: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
2: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ, ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
1: ਜੀ ਸਾਮਿਨ, ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ ਚ, ਔਰ ਪਰਹੇਜ਼ ਦੇ ਬਾਰੇ ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
2: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ।
1: ਜੀ ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ। ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਮੈਂ ਦਵਾਈ ਮਜ਼ੀਦ ਅਰਸਾਲ ਕਰ ਦਿਓ।
2: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਹੈ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰੌਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 30-5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
1: ਜੀ ਸਮਾਂ, ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 03-00-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ। ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਹ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
2: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਚ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ, ਇਹ 5-3 ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
1: جی ڈاکٹر صاحب اگلا میسج سانو حافظ آباد تو ہی کیتا ہے سلیم صاحب نے انہوں نے لکھتے ہیں کہ سانو مینوں بہت زیادہ مسئلہ سی شوگر دی وجہ تو نظر کمزور ہو گئی ہے نال نال انہاں نوں اعصابی کمزوری بھی سی یہ کہندے نے کہ میں تہاڈے کول ایک مہینے دی دوائی منگوائی سی میری شوگر ہن کنٹرول ہے انہوں نے مزید صحت دی بہتری واسطے دوائی ارسال کرن والوں لکھیا ہے
2: ہاں جی شوگر دی دوائی تہانوں اسی بھیج رہے ہیں تہاڈی دوائی جی اثر فاز مدر ٹنکچر ہے تسی مزید اجے ایک مہینہ کھاؤ ان شاء اللہ یہ تہاڈیاں ساری بیماریاں دور ہو جاندیاں
1: جی سامعین آخر تے ڈاکٹر صاحب دا فون نمبر اور ایڈریس ایک واری پھر نوٹ کر لو انور ہسپتال نزد تھانہ بدامی باغ لاہور ہومیو ڈاکٹر سعید انور سلیری فون نمبر ہے جی 0300441386 یعنی 0300441386 سامعین دے نال ہی سارے پروگرام دا ویلا مگ گیا ہے ہومیو ڈاکٹر سعید انور سلیری نو تے طاہرہ جبین نو اجازت دیو اللہ حافظ
3: آپ نے ایف ایم 101 ٹیون کیا
4: السلام علیکم میرا نام ایشم فاروق ہے اور میں پاک انسٹیٹیوٹ فار پیس اسٹڈیز میں ایز اے ریسرچ اینڈ کمیونیکیشن آفیسر کام کر رہی ہوں آج میں ریڈیو پاکستان پہ موجود ہوں اس کے لیے میں بہت مشکور ہوں اپنے ادارے کی کہ ہمیں یہ پلیٹ فارم ملا جس میں ہم اپنے خیالات کا اظہار کر سکتے ہیں جس موضوع پہ میں اس وقت گفتگو کرنے جا رہی ہوں اس کو پاکستان میں ایک بہت ہی نگیٹو ٹرمینالوجی بھی سمجھا جاتا ہے لیکن فیمنزم پہ ہم بات کریں گے فیمنزم بیسکلی ہے کیا یہ شروعات کدھر سے ہوئی پاکستانی معاشرے میں اس کو کس طرح سے دیکھا جاتا ہے یہ مختلف پہلو ہیں جس پہ گفتگو کی جا سکتی ہے اور بہت لمبی گفتگو کی جا سکتی ہے فیمنزم کی بیسیکلی ہسٹری میں اگر ہم اس کو تھوڑا سا لے کے جائیں اور سوسائٹی کے لیول پہ دیکھیں تو فیمنزم کو ہم ایک تکرار سمجھتے ہیں موسٹلی کہ مرد اور عورت کی جو جینڈر آئیڈینٹیٹیز ہیں اس کی ایک تکرار ہے کہ عورت خود کو مرد سے ایک اوپر کے درجے پہ لے کے جانے کے لیے ایک جو اس کی تقدو ہے اس کو دکھانے کے لیے فیمنزم کو اس سے ریلیٹ کیا جاتا ہے لیکن جس ریولوشن سے جس طرح سے فیمنزم گزری ہے جن فیزز سے تو میرے خیال سے ابھی اس کی جو موسٹ لڑائی ہے جو اس وقت جو مین پوائنٹ ہے آرگیومنٹ کا وہ اس سوسائٹی کے خلاف ہے جو کسی بھی جینڈر یا آئیڈینٹی کو اوپریسڈ کرتا ہے تو ہم فیمنزم کو اس نظر سے آج دیکھیں گے فیمنزم بیسیکلی آج سے کوئی 200 سال پہلے اگر ہم 18ویں صدی کے آخر پہ چلے جائیں تو وہاں پر ہمیں نظر آتا ہے کہ فیمنزم کی ایک جو پہلی ویو ہے جس کو ہم لبرل فیمنزم بھی کہتے ہیں اس کا اوریجن ہمیں نظر آتا ہے جس میں ہم یہ دیکھتے ہیں کہ جو ہے نا وہ عورتیں سب سے پہلے جس چیز پہ آواز اٹھائی گئی وہ تھی ایجوکیشن عورتوں کو ایجوکیشن کا جو حق نہیں اختیار نہیں دیا جاتا تھا اس پہ آواز اٹھائی گئی تھی اب وقت کے ساتھ ساتھ چیزیں بدلتی ہیں معاشرے بدلتے ہیں سوسائٹی بدلتی ہے سوچ بدلتی ہے لوگوں کی تو پھر جب دوسری ویو ہم دیکھتے ہیں تو اس میں ووٹ کا جو حق ہے عورتوں کا اس کو بہت پرومیننٹ دیکھا جاتا ہے کہ 1920 میں اگر ہم آ جائیں تو ہمیں نظر آتا ہے کہ 20ویں صدی میں آ کے کہیں یو ایس میں ایون اور سوئٹزرلینڈ میں عورتوں کو یو کے میں ایسے جو لبرل معاشرے جن کو آج سمجھا جاتا ہے ان میں وہاں بھی عورتوں کو جو حق حاصل ہوا ہے ووٹ کا وہ کہیں 20ویں صدی میں جا کے حاصل ہوا ہے تو ایک یہ تکرار فیمنزم کی دوسری ویو میں آئی پھر ہم فیمنزم کی ایک تیسری ویو کو دیکھتے ہیں جس کو ہم ریڈیکل فیمنزم کے نام پہ بھی دیکھتے ہیں یا اسٹرکچرل فیمنزم بھی جب شروع ہوتی ہے تو وہ اسٹرکچر کے خلاف ہے جو کسی بھی شناخت کو کسی بھی ملکیت کو کسی بھی اس طرح کی چیز کو اپریسڈ کرتا ہے یا ہم ویتنام وار کے بعد ہم نے دیکھا کہ عورتیں کس طرح سے نکلیں اور انہوں نے وار کے اگینسٹ جو ہے نا وہ ایک شروعات کی کہ نہیں ہمیں جنگ شروع ہوئی ہے جس سے ہم نقصان دیکھتے ہیں اپنے معاشروں کا اس کے خلاف آواز اٹھائی پھر چوتھی ویو ہم نے دیکھا کہ سوشل میڈیا پہ می ٹو کے لحاظ سے آئی جس میں عورتوں نے ورک پلیس ہراسمنٹ کو اور مختلف ایسے پہلوؤں کو اجاگر کیا جس میں عورتیں اپریسڈ فیل کرتی ہیں ہراسڈ فیل کرتی ہیں جس میں وہ باہر نکلنے سے ڈرتی ہیں جس میں وہ اس چیز کے اس سوسائٹی نے ان کو کنسٹرینٹ کس طرح سے کر دیا ان چیزوں پہ آواز اٹھائی گئی سوشل میڈیا کا ویسے بھی آج کل بہت دور ہے تو ہر چیز ہر ڈیبیٹ جو ہے وہ ہمیں سوشل میڈیا پہ اب آرام سے نظر آتی ہے ہر چیز سامنے ہو رہی ہے کہ کیا چیز کدھر جا رہی ہے ہمارا معاشرہ کدھر جا رہا ہے ہماری اخلاقیات کدھر جا رہی ہیں تو اس وجہ سے بھی 21ویں صدی میں سوشل میڈیا پہ یہ کمپین ہمیں بہت واضح نظر آتی ہے اور اسے پاکستانی معاشرہ نہیں ہے میرے خیال سے اوور آل انٹرنیشنل معاشرہ ہی اس چیز کو انٹرنیشنل سوسائٹی میجرلی جو ہے نا وہ اس چیز کو ایکسیپٹ ہی نہیں کر پا رہی کہ فیمنزم ایک پازیٹیو جو اس کی پہلو ہے اس کو دیکھا ہی نہیں جاتا تو آج اگر ہم پاکستانی معاشرے کی تقدو دیکھیں عورتوں کو لے کے تو ہم دیکھتے ہیں کہ پاکستانی معاشرے کی ہسٹری میں صرف ایک ہی خاتون کو ہم نے آج تک ہماری وزیراعظم کے طور پہ دیکھا ابھی ریسنٹلی مریم نواز میرے خیال سے پہلی ہماری چیف منسٹر ہیں پنجاب کی جو خاتون ہیں. اس کے علاوہ ہم نے پرومیننٹ پوزیشن پہ ہم نے عورتوں کو دیکھا ہی نہیں. اس کے علاوہ بھی ریسنٹلی جو جینڈر گیپ کے حوالے سے ہم دیکھیں تو 148 کنٹریز کی رینکنگ میں پاکستان کا 148 رینک ہے. تو بہت سے مختلف ایسے پہلو ہیں ہمارے معاشرے میں ابھی بھی جن پہ سوال نہیں اٹھایا جاتا, اور اگر اٹھایا جائے تو فیمنزم یا ایک نیگیٹو کردار دے کے اس کو تو عورتوں کو خاموش کروانے کی کوشش کی جاتی ہے. یا ایک بہت زیادہ جو ڈیبیٹ کی جاتی ہے اس میں یہ کہا جاتا ہے کہ مسلم معاشرہ ہے ہمارا اور عورتوں کے حقوق کی ہم کون سی آواز اٹھا رہے ہیں یا کون سی بات کر رہے ہیں کہ جب اسلام نے عورتوں کو سب حقوق دے دیے. سوال یہاں پر یہ نہیں ہے کہ عورتوں کو کیا حقوق دیے گئے ہیں, سوال یہ ہے کہ امپلیمنٹیشن کہاں پر نظر آ رہی ہے. ایک مسلم معاشرے میں اگر عورتوں کو اسلام نے وہ حقوق دیے ہیں تو کیا ہم نے وہ حقوق عورتوں تک پہنچائے ہیں؟ کیا عورتوں کو اتنی سیفٹی اور سیکیورٹی ایک مسلم معاشرے میں موجود رہتے ہوئے مل رہی ہے؟ کیا ہمارے عورتوں پہ مظالم کے جو واقعات ہیں, ڈومیسٹک وائلنس کو دیکھ لیں, ہم ریپ اور ہراسمنٹ کے کیسز کو دیکھ لیں, یا جو بھی اس طرح کے ایشوز ہیں ان میں اگر ہم دیکھیں تو کیا ہمارا معاشرہ کہاں سٹینڈ کر رہا ہے؟ اس چیز پہ اصل سوال, اصل جو ہے نا وہ کوشچن ریز کرنے کی ضرورت ہے, جو کہ عورت مارچ کے یا مختلف پہلو جو عورت فیمنزم کے ہیں اس سے اٹھایا جاتا ہے. لیکن موسٹ آف دا ٹائم ہماری ایک معاشرتی کمزوری ہے کہ ہم اس کی نگیٹیوٹی کو دیکھ کے اس کی پازیٹیوٹی کو بالکل ہی نگلیکٹ کر جاتے ہیں, اس کو ختم کر دیتے ہیں کہ وہ چیزیں شاید ایگزسٹ ہی نہیں کرتی. ریسنٹلی پچھلے 5 سالوں میں کافی سارے قوانین اس پہ منظور ہوئے ہیں. ڈومیسٹک وائلنس تشدد کے خلاف بھی ایک قانون ریسنٹلی 26 میں پاس ہوا ہے. اس سے پہلے چائلڈ میرج ایکٹ ریسٹرینٹ جو پاس ہوا تھا. اس طرح کے کافی قانون ہیں جو پاس ہو رہے ہیں. ایسا نہیں ہے کہ معاشرہ صرف ایک غلط سمت پہ ہی جا رہا ہے, بہت سی پازیٹیو چیزیں بھی ہو رہی ہیں جن کو اپریشیٹ کرنا چاہیے. لیکن جہاں تک عورت کی شناخت کی بات ہے تو عورت کی شناخت کو بہت محدود کر دیا جاتا ہے, اور اگر اس پہ آواز اٹھائی جائے, اگر عورت کی شناخت کی بات کی جائے تو ہم اس سٹرگل کو سمجھنے کے بجائے کہ عورت فیس کیا کر رہی ہے اس کو ایک چیلنج سمجھتے ہیں کہ ہماری شناخت کو چیلنج ہے کہ اگر عورت اپنی شناخت کی بات کرتی ہے, یا اس کو ریسٹرینٹ کرنے کے لیے ہم مختلف مذہبی پہلوؤں کو اٹھا لیتے ہیں اور اس پہ لاگو کرتے ہیں. یہ سب چیزیں ایک حد تک ہم اس کو امپلیمنٹ کر سکتے ہیں, لیکن ہمارا سوال یہاں سے شروع ہوتا ہے کہ کیا معاشرے نے, ہمارے مذہبی معاشرے نے عورت کو وہ سب حقوق دیے ہیں؟ اب اگر صرف مذہب کی بات کی جائے تو ہم یو کے یا یورپ کی سوسائٹی میں, ویسٹ کی سوسائٹی میں ہم چلے جائیں, جہاں پر ہم میڈیول پیریڈ میں دیکھیں تو ہمیں نظر آتا ہے کہ وچ کرافٹ کا ایک, وچ ہنٹنگ کا ایک پہلو نظر آتا ہے, جس میں کیتھلک کو یہ لگتا تھا کہ عورت جو ہے نا وہ ان کے مذہب کے خلاف اگر وہ کوئی کوشچن کر رہی ہے یا اپنا کوئی حقوق مانگ رہی ہے تو وہ ان کے مذہب کے خلاف چیز جا رہی ہے. اس میں یہ ہوتا تھا کہ جو عورتیں معاشرے کو چیلنج کرتی نظر آتی تھی یا جو سوال کرتی نظر آتی تھی ان کو وچ کہہ کے, یا آپ اس کو عام لفظوں میں جادوگرنی کہہ کے, تو اس کو جلا دیا جاتا تھا, یا اس کو اس طرح سے کافی ہمیں نظر آتا ہے کہ بہت زیادہ تعداد میں عورتوں کو جلایا گیا اس وقت میں, اور اس کا بھی پہلو یہی تھا. اب وہ جو سٹرگل ہے وہ ایک معاشرے سے دوسرے معاشرے میں ٹرانسفر تو ہوئی ہے, ایک معاشرے نے دوسرے معاشرے سے سوال تو کیا ہے. جیسے ہم اکثر مثالوں میں سنتے ہیں کہ عربی معاشرے میں عورتوں کو زندہ دفنا دیا جاتا تھا, عورتوں کو ان کی شناخت کی وجہ سے یہ جو ایک کنٹراڈکشن تھی کہ انہیں ایک کمزوری سمجھا جاتا تھا یا انہیں ایک بوجھ سمجھا جاتا تھا. ہماری نصاب کی کتابوں میں یہ لکھا ہوتا ہے کہ عورتوں کو دفنا دیا جاتا تھا, زندہ درگور کر دیا جاتا تھا, پیدا ہوتے ہی ان کو جو ہے نا ختم کر دیا جاتا تھا. تو وہ چیزیں اب اگر ہمیں اس طرح سے معاشرے میں نظر نہیں آتی, اسلام نے عورت کو سب سے پہلا جو حق دیا ہے وہ زندگی کا دیا ہے, یہ ایک کریٹیکل پوائنٹ اٹھایا جاتا ہے, تو اس کے بعد ہمارے جو سب کانٹیننٹ کا معاشرہ ہے اس طرف اگر ہم آئیں تو یہاں پر بھی بہت سی مسائل ہمیں عورتوں کے لیے نظر آتے ہیں. جیسے ستی کی رسم تھی, اگر ہم سب کانٹیننٹ میں واسٹ دیکھیں پورے اس کی تاریخ میں, تو عورت کو مرد کے ساتھ اپنے شوہر کے ساتھ جلا دیا جاتا تھا, اور ایک پرسپیکٹیو بنایا گیا تھا نیریٹو کے تمہاری اس قربانی سے تم اور تمہارے شوہر دونوں جو ہیں وہ, تمہارا جو مجازی خدا ہے وہ امر ہو جائیں گے ہمیشہ کے لیے, یا جو بھی اس طرح کے نیریٹوز بنائے جاتے ہیں. تو اصل جو سوال مدعا ہے وہ یہ ہے کہ ہر معاشرے نے ہر وقت میں ہر دور میں عورتوں کے مظالم اور ان کے اوپر ہونے والی جو تاریخی, ان کی شناخت کو رد کرنے والی ایک جو تاریخی ہماری تاریخ رہی ہے اس کو دیکھا ہے. لیکن اب جب ہم 21ویں صدی میں آ چکے ہیں, لیکن ایک چیز ہم نے ابھی تک نہیں سیکھی, وہ یہ ہے کہ ہر معاشرہ, ہر دور گزرنے کے بعد ہم یہ سوال اٹھاتے ہیں کہ اس دور میں یہ ہوا اور یہ غلط تھا اور یہ عورتوں کے لیے جو ہے نا وہ ایک سبب تھا ان کے لیے ان کی شناخت کو رد کرنے کا یا کسی بھی طرح کی اذیت کا, تو وہ ہر دور گزرنے کے بعد ہمیں اس چیز کے احساس ہوتے ہیں. اگر آپ معاشرے میں دیکھیں تو عورت ہی عورت کو اس چیز پہ سوال کرنے پہ, اپنی خود کی چوائسیز بنانے پہ, عورت ہی ان کی شناخت کو اتنی ہم نے آزادی, اتنی جو ہے ان کو رائے کا حق جو ہمارے اندر تک موجود ہے تو اس کو ختم کرنے کے لیے ایک بہت لمبی ابھی ریس ہے ہماری, بہت لمبی ایک جد و جہد ہے عورتوں کی, جو عورتوں کو خود ہی شروعات جو شروع کی ہوئی ہے تو اب دیکھیں کدھر جاتی ہے. لیکن اس کے لیے بہت سارے لاس, بہت سارے جو ہے نا وہ تبدیلیاں وقت کے ساتھ ساتھ چاہیے ہیں. معاشرے میں بھی بہت سی اور چیزیں ہیں جو تبدیل ہونے کی ضرورت ہے, اور میرے خیال سے کہ وہ عورت وہ کہیں بہت پیچھے رہ جاتی ہے ان سوالوں میں کہ ان کے حقوق کی جو جنگ ہے اس کو کدھر لے کے جایا جائے اور ان کے لیے کیا چیز ضروری ہے. لیکن ابھی ایک لمبا سفر ہے. شکریہ.
5: سر اور سنگیت, ساز و آواز, آپ کا من پسند ریڈیو چینل FM 101.

0: अब वक्त हुआ चाहता है कमर्शियल ब्रेक का।
1: पाकिस्तान दे मशहूर मरूफ तिबी इदारे दवाखाना सुलेमान वालों प्रोग्राम दी मेज़बान साइमा ताडे सारयां दी खिदमत विच बहुत सारे सलाम ते बहुत सारी दुआवां दा हदिया पेश कर दिए ते उम्मीद कर दिए कि तुसी अपनी मेज़बान साइमा दा शिद्दत नाल इंतजार कर रहे होवोगे क्योंकि साइमा ही तुहाडे लई लियांदी ए बेहतरीन तिबी मालूमात दा खजाना ते इहो जी तिबी रहनुमाई जिहड़ी तुहानू सेहतमंद जिंदगी दी राह विखांदी ए। ਸੋਹਣੇ ਭੈਣ ਭਰਾਓ, ਤੁਸੀਂ ਆਪਣੇ ਤਿੱਬੀ ਮਿਸਾਇਲ ਦਾ ਹੱਲ ਜਾਣਨ ਵਾਸਤੇ ਤਿਆਰ ਹੋ ਜਾਓ ਕਿਉਂਕਿ ਸਾਡੇ ਸਟੂਡੀਓ ਵਿੱਚ ਤਸ਼ਰੀਫ ਰੱਖਦੇ ਨੇ ਪਾਕਿਸਤਾਨ ਦੇ ਬਹੁਤ ਹੀ ਮਸ਼ਹੂਰ ਤੇ ਮੰਨੇ ਤੰਨੇ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ। ਪੇਚੀਦਾ ਤੇ ਵਿਗੜੀ ਹੋਈ ਬਿਮਾਰੀਆਂ ਤੇ ਬਿਲਖਸੂਸ ਮਰਦਾਨਾ ਤੇ ਜ਼ਨਾਨਾ ਬਾਜਪਨ ਦੇ ਕਾਮਯਾਬ ਇਲਾਜ ਵਿੱਚ ਖਾਸ ਸ਼ੋਹਰਤ ਰੱਖਦੇ ਨੇ। ਸੋਹਣੇ ਭੈਣ ਭਰਾਓ, ਪਹਿਲਾਂ ਤੁਸੀਂ ਨੋਟ ਫਰਮਾਓ ਦਵਾਖਾਨੇ ਦਾ ਪਤਾ ਤੇ ਜਨਾਬ ਕਾਗਜ਼ ਪੈਨਸਲ ਸੰਭਾਲੋ ਤੇ ਨੋਟ ਫਰਮਾਓ।
2: ਸੁਲੇਮਾਨ ਦਵਾਖਾਨਾ ਰਜਿਸਟਰਡ पुल फ्लाईओवर बिल मुकाबिल मीनारे पाकिस्तान मेन रावी रोड लाहौर। फोन नंबर 042-377-27160 यानी 042-377-27160। मोबाइल नंबर है 0300-414-2608 यानी 03-00-41-4-2-6-08 ते साडा ईमेल एड्रेस है suleiman.dawakhana@gmail.com।
1: जी सोने भैन भ्राओ, हुण तुसी मिलोगे अजीम तिबी मुहक्क ਮਾਹਿਰ ਅਮਰਾਜ਼ ਬਾਂਚਪਨ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਤੇ ਯੂਨਾਨੀ ਮੈਡੀਕਲ ਕਾਲਜ ਦੇ

0: ਸਾਬਿਕ ਵਾਈਸ ਪ੍ਰਿੰਸੀਪਲ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ, ਜਿਨ੍ਹਾਂ ਨੂੰ ਆਲਾ ਕਾਰਕਰਦਗੀ ਦੇ ਸਿਲੇ ਵਿੱਚ ਗੋਲਡ ਮੈਡਲ ਵੀ ਦਿੱਤਾ ਗਿਆ। ਸੁਲੇਮਾਨ ਸਾਹਿਬ, ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਣ ਅਤੇ ਪ੍ਰੋਗਰਾਮ ਦੀ ਸ਼ਾਨ ਵਧਾਉਣ ਦਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਇੱਜ਼ਤ ਅਫਜ਼ਾਈ ਦਾ ਬਹੁਤ ਬਹੁਤ ਸ਼ੁਕਰੀਆ, ਲੇਕਿਨ ਮੇਰੇ ਲਈ ਅਸਲ ਇੱਜ਼ਤ ਅਫਜ਼ਾਈ ਇਹ ਵੇ ਕਿ ਮੇਰੇ ਭੈਣ ਭਰਾ ਮੇਰੇ 'ਤੇ ਇਤਮਾਦ ਕਰਦੇ ਨੇ,
0: ਬਿਲਕੁਲ,
1: ਅਤੇ ਮੈਨੂੰ ਆਪਣੀ ਤਿੱਬੀ ਪ੍ਰੋਬਲਮ ਵਿੱਚ ਸ਼ਰੀਕ ਕਰਦੇ ਨੇ, ਮੇਰੇ ਨਾਲ ਮਸ਼ਵਰਾ ਕਰਦੇ ਨੇ, ਲਿਹਾਜ਼ਾ ਮੈਂ ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ।
0: ਜੀ ਸੋਹਣੇ ਭੈਣ ਭਰਾਓ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਵੱਲੋਂ ਸ਼ੁਕਰੀਆ ਕਬੂਲ ਫਰਮਾਓ, ਅਤੇ ਹੁਣ ਈਮੇਲ ਅਤੇ SMS ਦਾ ਜਵਾਬ ਸੁਣਨ ਲਈ ਤਿਆਰ ਹੋ ਜਾਓ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਪਹਿਲੀ ਈਮੇਲ ਹਾਜ਼ਰ ਖਿਦਮਤ ਹੈ
1: ਜੀ ਜੀ,
0: ਅਤੇ ਲਿਖਣ ਵਾਲੇ ਨੇ ਯੂਸਫ ਸ਼ੇਖ ਸਾਹਿਬ
1: ਜੀ।
0: ਫਰਮਾਉਂਦੇ ਨੇ ਕਿ ਮੋਹਤਰਮ ਹਕੀਮ ਸਾਹਿਬ, ਮੇਰੀ ਇੱਕ ਬੇਟੀ ਹੈ ਜਿਹਦੀ ਉਮਰ 4 ਸਾਲ ਹੋ ਗਈ ਹੈ।
1: ਅੱਛਾ।
0: ਬੇਟੀ ਤੋਂ ਬਾਅਦ ਔਲਾਦ ਤੋਂ ਮਹਿਰੂਮੀ ਰਹੀ, ਸਾਰੇ ਟੈਸਟ ਕਰਾਏ ਤੇ ਜਿਹੜੀ ਪ੍ਰੋਬਲਮ ਨਿਕਲੀ ਉਹਦਾ ਇਲਾਜ ਵੀ ਕਰਵਾਉਂਦਾ ਰਿਹਾ, ਪਰ ਬਿਮਾਰੀ ਠੀਕ ਨਹੀਂ ਹੋ ਰਹੀ। ਮੈਂ ਤੁਹਾਨੂੰ ਟੈਸਟ ਰਿਪੋਰਟਸ ਤੇ ਮੁਕੰਮਲ ਕੇਸ ਹਿਸਟਰੀ ਤਫਸੀਲ ਨਾਲ ਲਿਖ ਰਿਹਾ ਵਾਂ। ਤੁਸੀਂ ਮਾਸ਼ਾਅੱਲਾ ਬਹੁਤ ਹੀ ਤਜਰਬਾ ਕਰ ਤੇ ਬੇਔਲਾਦੀ ਦੇ ਇਲਾਜ ਬਾਰੇ ਤੁਹਾਡੀ ਬਹੁਤ ਸ਼ੋਰ ਸੁਣੀ, ਇਸ ਪਰੇਸ਼ਾਨੀ ਦਾ ਹੱਲ ਦੱਸੋ।
1: ਮੋਹਤਰਮ ਯੂਸਫ ਭਾਈ, ਮੈਨੂੰ ਤੁਹਾਡੀ ਪਰੇਸ਼ਾਨੀ ਤੇ ਫਿਕਰਮੰਦੀ ਦਾ ਅੰਦਾਜ਼ਾ ਹੈ, ਲੇਕਿਨ ਹੁਣ ਤੁਸੀਂ ਪਰੇਸ਼ਾਨੀ ਛੱਡ ਦਿਓ,
0: ਬਿਲਕੁਲ,
1: ਕਿਉਂਕਿ ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਸ ਤਿੱਬੀ ਮਸਲੇ ਦਾ ਮੁਕੰਮਲ ਇਲਾਜ ਮੌਜੂਦ ਹੈ।
0: ਬਿਲਕੁਲ ਬਿਲਕੁਲ।
1: ਮੇਰੇ ਭਾਈ, ਰਿਪੋਰਟਸ ਦੇ ਮੁਤਾਬਿਕ ਇਹ ਸਿਸਟ ਪ੍ਰੋਬਲਮ ਹੈ, ਅਤੇ ਜੜੀ ਬੂਟੀਆਂ ਵਿੱਚ ਸੋਹਣੇ ਰੱਬ ਨੇ ਇਹ ਖਾਸੀਅਤ ਰੱਖੀ ਹੈ ਕਿ ਇਹਨਾਂ ਦੇ ਜ਼ਰੀਏ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ, ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਗੁਰਦੇ ਅਤੇ ਮਸਾਨੇ ਦੀ ਪੱਥਰੀ ਖਾਰਜ ਹੋ ਜਾਂਦੀ ਹੈ।
0: ਅੱਛਾ।
1: ਮੇਰੇ ਮੋਹਤਰਮ ਭਾਈ, ਹੁਣ ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੀ ਵਾਈਫ ਦੇ ਇਲਾਜ ਵਿੱਚ ਕਿੰਨੀ ਤਵੱਜਾ ਕਰ ਰਹੇ ਹੋ। ਮੇਰਾ ਮਤਲਬ ਇਹ ਵੇ ਕਿ ਜਿੰਨਾ ਵਕਤ ਜ਼ਾਇਆ ਕਰੋਗੇ ਬਿਮਾਰੀ ਵਿੱਚ ਪੇਚੀਦਗੀ ਉਨੀ ਵਧੇਗੀ, ਲਿਹਾਜ਼ਾ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੀ ਵਾਈਫ ਦਾ ਇਲਾਜ ਤਜਵੀਜ਼ ਕਰਾਂ। ਤੁਸੀਂ ਸੋਹਣੇ ਰੱਬ 'ਤੇ ਭਰੋਸਾ ਰੱਖੋ, ਇਸ ਹਰਬਲ ਟ੍ਰੀਟਮੈਂਟ ਦੇ ਜ਼ਰੀਏ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ।
0: ਇਨਸ਼ਾਅੱਲਾ ਤਾਲਾ ਜੀ, ਠੀਕ ਕਿਉਂ ਨਹੀਂ ਹੋਏਗੀ,
1: ਬਸ ਤੁਸੀਂ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਆਪਣਾ ਇਲਾਜ ਸ਼ੁਰੂ ਕਰਾਓ।
0: ਜੀ ਯੂਸਫ ਭਾਈ, ਤੁਸੀਂ ਈਮੇਲ ਦਾ ਜਵਾਬ ਸੁਣਿਆ, ਹੁਣ ਇਲਾਜ ਵਿੱਚ ਦੇਰ ਨਹੀਂ ਕਰਨੀ, ਅੱਲਾ ਤਾਲਾ ਤੁਹਾਡੀ ਪਰੇਸ਼ਾਨੀ ਨੂੰ ਇਨਸ਼ਾਅੱਲਾ ਤਾਲਾ ਦੂਰ ਫਰਮਾਏਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਤੇ ਆ ਕੇ ਮੈਂ ਸ਼ੇਖ ਨੇ ਤਹਿਰੀਰ ਕੀਤੀ ਹੈ
1: ਜੀ ਜੀ,
0: ਤੇ ਆਪਣੀ ਬਿਮਾਰੀ ਦੇ ਹੱਥੋਂ ਪਰੇਸ਼ਾਨ ਨੇ, ਮਾਯੂਸ ਤੇ ਨਾਉਮੀਦ ਹੋ ਗਏ ਨੇ। ਇਸ਼ਤਿਆਕ ਸਾਹਿਬ ਆਪਣੀ ਕੈਫੀਅਤ ਦਾ ਇਜ਼ਹਾਰ ਇੰਜ ਕਰਦੇ ਨੇ, ਮੇਰੀ ਉਮਰ 25 ਸਾਲ ਹੈ ਤੇ ਮੇਰੀ ਹਾਲਤ ਸਿਹਤ 50 ਸਾਲ ਦੇ ਬਜ਼ੁਰਗ ਵਾਂਗ ਹੋਏ, ਮੈਨੂੰ ਕਮਰ ਤੇ ਲੱਤਾਂ ਵਿੱਚ ਸ਼ਦੀਦ ਦਰਦ ਹੈ ਤੇ ਖਿਚਾਓ ਜਿਹਾ ਮਹਿਸੂਸ ਹੁੰਦਾ, ਜਿਸਮ ਵਿੱਚ ਕਮਜ਼ੋਰੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਹਰ ਵੇਲੇ ਥੱਕਣ ਹੀ ਰਹਿੰਦੀ ਹੈ, ਦਿਲ ਕਰਦਾ ਕਿ ਆਰਾਮ ਕਰਦਾ ਰਵਾਂ, ਭੁੱਖ ਬਹੁਤ ਹੀ ਘੱਟ ਲੱਗਦੀ ਹੈ, ਨੀਂਦਰ ਠੀਕ ਤਰ੍ਹਾਂ ਨਹੀਂ ਆਉਂਦੀ, ਜ਼ਿਹਨ ਡਿਸਟਰਬ ਰਹਿੰਦਾ ਹੈ ਤੇ ਕਿਸੇ ਨੂੰ ਮਿਲਣ ਦਾ ਦਿਲ ਨਹੀਂ ਕਰਦਾ। ਮੈਂ ਆਪਣੀ ਬਿਮਾਰੀ ਦਾ ਇਲਾਜ ਵੀ ਕਰਵਾਇਆ ਸੀ ਪਰ ਕਿਸੇ ਵੀ ਇਲਾਜ ਤੋਂ ਫਾਇਦਾ ਨਹੀਂ ਹੋਇਆ, ਬਹੁਤ ਮਾਯੂਸ ਹੋ ਗਿਆ, ਪਰ ਆਖਰੀ ਉਮੀਦ ਤੇ ਤੁਹਾਨੂੰ ਇਹ ਖਤ ਲਿਖਿਆ ਹੈ, ਮਿਹਰਬਾਨੀ ਕਰਕੇ ਮੇਰਾ ਕੋਈ ਇਲਾਜ ਤਲਾਸ਼ ਕਰੋ, ਜੇ ਮੈਂ ਠੀਕ ਹੋ ਗਿਆ ਤੇ ਮੈਂ ਤੁਹਾਨੂੰ ਬੜਾ ਕੀਮਤੀ ਗਿਫਟ ਕਰਾਂਗਾ। ਲਓ ਜੀ ਕਲਮਾਨ ਸਾਹਿਬ, ਇਹ ਤੇ ਗਿਫਟ ਦਾ ਮਸਲਾ ਹੈ, ਯਾਨੀ ਰਿਸ਼ਵਤ, ਉਹ ਵੀ ਇਲਾਜ ਵਿੱਚ।
1: ਬੇਟਾ ਜੀ, ਮੇਰੇ ਲਈ ਸਭ ਤੋਂ ਕੀਮਤੀ ਗਿਫਟ ਮੇਰੇ ਭੈਣ ਭਰਾਵਾਂ ਦੀ ਦੁਆ ਹੈ, ਜਿਹਦੇ ਨਤੀਜੇ ਵਿੱਚ ਸੋਹਣਾ ਰੱਬ ਮੇਰੇ ਇਲਾਜ ਨੂੰ ਪੂਰਾ ਅਸਰ ਕਰਦਾ ਹੈ,
0: ਬਿਲਕੁਲ ਸਹੀ,
1: ਤੇ ਮਰੀਜ਼ਾਂ ਨੂੰ ਅਲਹਮਦੁਲਿਲਾ ਸ਼ਿਫਾਯਾਬੀ ਹੁੰਦੀ ਹੈ। ਮੇਰੇ ਪਿਆਰੇ ਬੇਟੇ, ਛੋਟੀ ਉਮਰ ਵਿੱਚ ਬੁਢਾਪੇ ਵਾਲੀ ਅਲਾਮਤ ਦਾ ਮਤਲਬ ਇਹ ਵੇ ਕਿ ਜਿਸਮ ਵਿੱਚ ਕੋਈ ਨਾ ਕੋਈ ਐਸੀ ਪੇਚੀਦਾ ਬਿਮਾਰੀ ਜ਼ਰੂਰ ਹੈ ਜਿਹੜੀ ਉਜ਼ਲਾਤ ਅਤੇ ਅਸਾਬੀ ਨਿਜ਼ਾਮ ਨੂੰ ਡਿਸਟਰਬ ਕਰ ਰਹੀ ਹੈ। ਬੇਟਾ ਜੀ, ਮੇਰਾ ਤਾਂ ਤਜਰਬਾ ਹੈ ਕਿ ਇਹੋ ਜਿਹੀ ਕੈਫੀਅਤ ਨੌਜਵਾਨ ਮਰੀਜ਼ਾਂ ਲਈ ਕਿੰਨੀ ਤਬਾਹਕੁਨ ਹੁੰਦੀ ਹੈ ਅਤੇ ਇਹਦੇ ਅਸਰਾਤ ਜ਼ਿੰਦਗੀ ਨੂੰ ਕਿੰਝ ਰੋਗ ਲਗਾ ਦਿੰਦੇ ਨੇ ਅਤੇ ਮਰੀਜ਼ ਨਫਸਿਆਤੀ ਤੌਰ 'ਤੇ ਕਿੰਨਾ ਡਿਪਰੈਸ ਅਤੇ ਕਿੰਨਾ ਲਾਚਾਰ ਅਤੇ ਬੇਬਸ ਹੋ ਜਾਂਦਾ ਹੈ। ਲਿਹਾਜ਼ਾ ਤੁਸੀਂ ਇਲਾਜ ਵਿੱਚ ਗਫਲਤ ਨਹੀਂ ਕਰਨੀ ਅਤੇ ਜਿੰਨੀ ਜਲਦੀ ਮੁਮਕਿਨ ਹੋਵੇ ਤੁਸੀਂ ਦਵਾਖਾਨੇ 'ਤੇ ਆਉਣਾ ਹੈ, ਕਿਉਂਕਿ ਤੁਹਾਡੇ ਮਿਜ਼ਾਜ ਨੂੰ ਜਾਣੇ ਬਗੈਰ ਤੁਹਾਡੇ ਲਈ ਕੋਈ ਦਵਾਈ ਤਜਵੀਜ਼ ਨਹੀਂ ਕੀਤੀ ਜਾ ਸਕਦੀ। ਬੇਟਾ ਜੀ, ਫਿਕਰ ਨਾ ਕਰੋ, ਇਹੋ ਜਿਹੇ ਮਸਾਇਲ ਦਾ ਹੱਲ ਅਲਹਮਦੁਲਿਲਾ ਮੌਜੂਦ ਹੈ, ਤੁਸੀਂ ਇਲਾਜ ਕਰਾਓ। ਮੈਂ ਯਕੀਨ ਦਵਾਨਾ ਕਿ ਇਨਸ਼ਾਅੱਲਾ ਤੁਹਾਡੇ ਅੰਦਰ ਭਰਪੂਰ ਕੁਵਤ, ਚੁਸਤੀ ਤੇ ਤਵਾਨਾਈ ਆ ਜਾਏਗੀ ਅਤੇ ਤੁਸੀਂ ਆਪਣੀ ਸਿਹਤ ਤੇ ਸਮਾਰਟਨੈਸ ਤੇ ਫਖਰ ਕਰੋਗੇ।
0: ਜੀ ਜਨਾਬ ਇਸ਼ਤਿਆਕ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਫੌਰਨ ਹੀ ਦਵਾਖਾਨੇ ਤੇ ਆ ਜਾਓ ਤਾਂ ਕਿ ਤੁਹਾਡੀ ਸਿਹਤ ਠੀਕ ਹੋ ਜਾਏ। ਸੁਲੇਮਾਨ ਸਾਹਿਬ, ਵਿਹਲਾ ਹੋਇਆ ਜੇ ਸ਼ਾਰਟ ਬ੍ਰੇਕ ਦਾ, ਯਾਨੀ ਇੰਟਰਵਲ ਦਾ, ਤੁਸੀਂ ਰਿਫਰੈਸ਼ਮੈਂਟ ਕਰੋ ਤੇ ਮੈਂ ਹੁਣੇ ਆਈ।
1: ਠੀਕ।
0: ਸੋਹਣੇ ਭੈਣ ਭਰਾ, ਹੁਣ ਤੁਹਾਡੀ ਭੈਣ ਸਾਇਮਾ ਤੁਹਾਡੀ ਭਲਾਈ ਤੇ ਤੁਹਾਡੀ ਸਿਹਤਮੰਦੀ ਵਾਸਤੇ ਤੁਹਾਨੂੰ ਲਿਖਵਾਉਂਦੀ ਏ ਦਵਾਖਾਨੇ ਦਾ ਪਤਾ, ਤੇ ਕਾਗਜ਼ ਪੈਨਸਲ ਸੰਭਾਲ ਲਓ ਤੇ ਨੋਟ ਫਰਮਾਓ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772710, ਮੋਬਾਈਲ ਨੰਬਰ ਹੈ 0300414 2600। 08 यानी 0300 4142608। ते साडा ईमेल एड्रेस है suleiman.dawakhana@gmail.com। सुलेमान साहब मैं वापस आ गई हूँ ते शुरू करनी अपनी अहम ड्यूटी यानी मरीजां दियां ईमेल ते एसएमएस। सुलेमान साहब
1: जी,
0: प्रोग्राम दी अगली ईमेल तैमूर कुरैशी साहब ने तहरीर कीती है। फरमांदे ने कि मेरी उम्र 28 साल है, मैं तकरीबन 1 साल तो शैटिका दी प्रॉब्लम है।
1: अच्छा।
0: मैं इलाज च कोई कसर नहीं छड़ी, देसी अंग्रेजी होमियो हत्ता के सन्यासी ते जड़े ने टोटके भी असमाए।
1: अच्छा।
0: लेकिन मेरी ए प्रॉब्लम ठीक नहीं हुई, वक्ती आराम ते हुंदा है पर बीमारी मुकम्मल तौर ते ठीक नहीं हुंदी। मैं बहुत उम्मीद दे नाल तुहानू राबता कर रहा वा ते मैनू इस गल ते यकीन है कि अल्लाह पाक मैनू तुहाडे इलाज दे जरिए शिफायाबी अता फरमाएगा। बराए करम मेरे लिए कोई आसूदा दवाई पार्सल करवा दिओ।
1: बेटा जी, बीमारी दी नोयत मरीज नू किंज परेशान करदी है, मैनू इस गल दा बखूबी अंदाजा है
0: जी।
1: मैनू इल्म है कि बीमारी दी तकलीफ मरीज नू चलन फिरन तों भी मजबूर कर दिंदी है।
0: बिल्कुल।
1: लिहाजा तुहाडी फिक्रमंदी ते परेशानी अपनी जगह दुरुस्त है, लेकिन बेटा जी मेरी ए गल तुहाडी परेशानी विच जरूर कमी करेगी। अलहमदुलिल्लाह मेरे कोल हजारां मरीजां दी मिसाल मौजूद है जिहड़े हर किस्म दा इलाज कराउण तों बाद वी बीमारी दी तकलीफ उठा रहे सन, लेकिन उस पाक जात ने अपनी रहमत दे सदके साडे इलाज नूं उहनां मरीजां दे वास्ते शिफा दा जरिया बनाया ते उहनां दी मजदूरी नूं खत्म कीता। बेटा जी, मैं तुहाडे लई दवाई पार्सल करा दित्ती है, तुसीं बाकायदगी नाल दवाई इस्तेमाल करो। सोहणे रब दी करम नवाजी नाल ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਮੁਕੰਮਲ ਤੌਰ ਤੇ ਠੀਕ ਹੋ ਜਾਏਗੀ।
0: ਬਿਲਕੁਲ ਜੀ।
1: ਤੇ ਤੁਸੀਂ ਬਿਲਕੁਲ ਨਾਰਮਲ ਤਰੀਕੇ ਨਾਲ ਚੱਲ ਫਿਰ ਸਕੋਗੇ, ਵਜ਼ਨ ਉਠਾ ਸਕੋਗੇ, ਹੱਤਾ ਕਿ ਸੀੜੀਆਂ ਵੀ ਚੜ ਸਕੋਗੇ।
0: ਵਾਹ ਜੀ ਵਾਹ।
1: ਬੇਟਾ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੈਂ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਲਿਖਿਆ ਹੈ, ਤੁਸੀਂ ਪਰਹੇਜ਼ ਤੇ ਜ਼ਰੂਰ ਅਮਲ ਕਰਨਾ।
0: ਬਿਲਕੁਲ।
1: ਪਰਵਰਦਿਗਾਰ ਆਪਣਾ ਕਰਮ ਫਰਮਾਏਗਾ
0: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਜਨਾਬ ਤੈਮੂਰ ਸਾਹਿਬ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਇਨਸ਼ਾਅੱਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ
1: ਜੀ,
0: ਅਗਲੀ ਈਮੇਲ ਆਸਿਮ ਜ਼ੁਬੈਰ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੇਰੀ ਉਮਰ 45 ਸਾਲ ਹੈ, ਮੈਨੂੰ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ
1: ਜੀ।
0: ਅਲਹਮਦੁਲਿਲਾ ਕੋਈ ਦੂਜੀ ਬਿਮਾਰੀ ਨਹੀਂ, ਮਸਲਾ ਇਹ ਵੇ ਕਿ ਸ਼ੂਗਰ ਲੈਵਲ ਕੰਟਰੋਲ ਨਹੀਂ ਹੁੰਦਾ ਤੇ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ।
1: ਅੱਛਾ।
0: ਮੈਂ ਤਾਕਤ ਦੀਆਂ ਅੰਗਰੇਜ਼ੀ ਗੋਲੀਆਂ ਵੀ ਇਸਤੇਮਾਲ ਕਰ ਚੁੱਕੀਆਂ ਵਾਂ, ਜਿਹਦੇ ਨਾਲ ਦਿਲ ਦੀ ਰਫਤਾਰ ਤੇਜ਼ ਹੋ ਜਾਂਦੀ ਹੈ। ਬਰਾਏ ਕਰਮ ਮਸ਼ਵਰਾ ਦਿਓ।
1: ਮੋਹਤਰਮ ਆਸਮ ਭਾਈ, ਤੁਸੀਂ ਜਿਹੜੀ ਕੁਵਤ ਬਖਸ਼ ਗੋਲੀਆਂ ਇਸਤੇਮਾਲ ਕੀਤੀਆਂ ਨੇ ਉਹ ਸਖਤ ਮੁਜ਼ਰ ਤੇ ਨਹਾਇਤ ਹੋਲਨਾਕ ਮਨਫੀ ਅਸਰਾਤ ਰੱਖਦੀਆਂ ਨੇ, ਉਹਦੇ ਨਾਲ ਬੀਪੀ ਇੱਕੋ ਦਮ ਸ਼ੂਟ ਕਰ ਜਾਂਦਾ ਹੈ। ਲਿਹਾਜ਼ਾ ਇਹੋ ਜਿਹੀ ਗਲਤੀ ਆਇੰਦਾ ਨਹੀਂ ਕਰਨੀ। ਮੇਰੇ ਮੋਹਤਰਮ ਭਾਈ, ਸ਼ੂਗਰ ਦੇ ਮਰੀਜ਼ਾਂ ਨੂੰ ਅਮੂਮਨ ਸ਼ਦੀਦ ਅਸਾਬੀ ਕਮਜ਼ੋਰੀ ਦੀ ਤਕਲੀਫ ਹੋ ਜਾਂਦੀ ਹੈ, ਜਿਹਦੇ ਬਾਇਸ ਉਹਨਾਂ ਦੀ ਜ਼ਿੰਦਗੀ ਵਿੱਚ ਬੜੇ ਮਸਾਇਲ ਹੋ ਸਕਦੇ ਨੇ, ਜਿਹਦਾ ਇਲਾਜ ਅਲਹਮਦੁਲਿਲਾ ਸਾਡੇ ਕੋਲ ਮੌਜੂਦ ਹੈ ਤੇ ਉਸ ਇਲਾਜ ਵਿੱਚ ਕੁਦਰਤੀ ਜੜੀ ਬੂਟੀਆਂ ਇਸਤੇਮਾਲ ਹੁੰਦੀਆਂ ਨੇ। ਮੇਰੇ ਮੋਹਤਰਮ, ਤੁਸੀਂ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਤੁਹਾਡੀ ਤਬੀਅਤ ਤੇ ਮਿਜ਼ਾਜ ਦੇ ਮੁਤਾਬਿਕ ਦਵਾਈ ਤਿਆਰ ਕਰਾਂਗਾ, ਜਿਹਦੇ ਨਾਲ ਨਾ ਸਿਰਫ ਸ਼ੂਗਰ ਲੈਵਲ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਹੇਗਾ ਬਲਕਿ ਤੁਹਾਡੇ ਅਸਾਬ ਤੇ ਪੱਠੇ ਮਜ਼ਬੂਤ ਹੋਣਗੇ।
0: ਬਿਲਕੁਲ।
1: ਜਿਗਰ ਤੇ ਮੇਦੇ ਦੀ ਸਲਾਹ ਵੀ ਹੋਵੇਗੀ ਤੇ ਤੁਹਾਡੀ ਜਿਸਮਾਨੀ ਤੇ ਅਸਾਬੀ ਕਮਜ਼ੋਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ।
1: ਤੇ ਤੁਸੀਂ ਸ਼ੂਗਰ ਦੇ ਬਾਵਜੂਦ ਨਾਰਮਲ ਤੇ ਸਿਹਤਮੰਦ ਅਫਰਾਦ ਵਾਂਗੂ ਬਹੁਤ ਹੀ ਭਰਪੂਰ ਤੇ ਪੂਰੇ ਇਤਮਾਦ ਜ਼ਿੰਦਗੀ ਗੁਜ਼ਾਰ ਸਕੋਗੇ।
0: ਸੁਲੇਮਾਨ ਸਾਹਿਬ
1: ਜੀ,
0: ਹੁਣ ਜ਼ਿਕਰ ਹੁੰਦਾ ਹੈ ਉਸ ਬਿਮਾਰੀ ਦਾ ਜਿਹੜੀ ਦੁਬਲੇ ਬੰਦੇ ਨੂੰ ਗੋਲ ਗੋਲ ਨੂੰ ਗੋਲ ਮਟੋਲ ਬਣਾ ਲੈਂਦੀ ਹੈ। ਸੁਲੇਮਾਨ ਸਾਹਿਬ
1: ਜੀ,
0: ਈਮੇਲ ਆਰਿਫ ਸਲੀਮ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੇਰਾ ਮਸਲਾ ਮੋਟਾਪਾ ਹੈ ਜਿਹਨੇ ਮੈਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ। ਸੁਲੇਮਾਨ ਸਾਹਿਬ, ਮੈਂ ਤੇ ਆਪਣੀ ਜ਼ਿੰਦਗੀ ਤੋਂ ਆਵਾਜ਼ਾਰ ਹੋ ਗਿਆ ਵਾਂ ਕਿਉਂਕਿ ਮੋਟਾਪੇ ਦੀ ਵਜ੍ਹਾ ਨਾਲ ਹੁਣ ਤੇ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਵੀ ਹੋ ਗਈ ਹੈ। ਇਹਦੇ ਇਲਾਵਾ ਮੈਂ ਜੋਬ ਦੇ ਸਿਲਸਿਲੇ ਵਿੱਚ ਕਈ ਵਾਰੀ ਮੈਡੀਕਲੀ ਅਨਫਿਟ ਵੀ ਹੋ ਗਿਆ ਵਾਂ। ਮੈਨੂੰ ਕਿਸੇ ਨੇ ਤੁਹਾਡੇ ਕਾਮਯਾਬ ਇਲਾਜ ਬਾਰੇ ਦੱਸਿਆ, ਮੈਨੂੰ ਤੇ ਇਹ ਸੁਣ ਕੇ ਬਹੁਤ ਹੀ ਹੌਸਲਾ ਮਿਲਿਆ। ਸੁਲੇਮਾਨ ਸਾਹਿਬ, ਮੈਂ ਕਈ ਸਲੇਮਿੰਗ ਕੋਰਸ ਤੇ ਡਾਇਟਿੰਗ ਵਗੈਰਾ ਵੀ ਕੀਤੀ ਹੈ ਲੇਕਿਨ ਕੋਈ ਉਮੀਦ ਨਹੀਂ ਬਣੀ। ਬਰਾਏ ਕਰਮ ਦਵਾਈ ਪਾਰਸਲ ਕਰ ਦਿਓ।
1: ਬੇਟਾ ਜੀ, ਮੋਟਾਪਾ ਬਜ਼ਾਤੇ ਖੁਦ ਪਰੇਸ਼ਾਨ ਕੁਨ ਬਿਮਾਰੀ ਹੈ ਤੇ ਇਹਦੀ ਮਨਫੀ ਅਸਰਾਤ ਵੀ ਬਹੁਤ ਭੈੜੇ ਹੁੰਦੇ ਨੇ।
0: ਬਿਲਕੁਲ।
1: ਇਹਦੀ ਵਜ੍ਹਾ ਨਾਲ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਰਟ ਅਟੈਕ, ਜੋੜਾਂ ਦਾ ਦਰਦ ਤੇ ਵਰਮੇ ਜਿਗਰ ਜੈਸੀ ਬਿਮਾਰੀ ਦੇ ਖਤਰਾਤ ਬਹੁਤ ਜ਼ਿਆਦਾ ਹੋ ਜਾਂਦੇ ਨੇ।
0: ਤੋਬਾ ਤੋਬਾ।
1: ਬੇਟਾ ਜੀ, ਤੁਸੀਂ ਚਿਕਨਾਈ ਵਾਲੀ ਅਸ਼ਿਆਏ ਖੁਰਦਨੀ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਆਪਣੀ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਦਨ ਵਿੱਚ ਚਰਬੀ ਨੂੰ ਇਕੱਠਾ ਨਹੀਂ ਹੋਣ ਦਿੰਦੀ ਤੇ ਬਹੁਤ ਥੋੜੇ ਅਰਸੇ ਵਿੱਚ ਕਮਜ਼ੋਰੀ ਦੇ ਬਗੈਰ ਮੋਟਾਪੇ ਤੋਂ ਛੁਟਕਾਰਾ ਮਿਲ ਜਾਂਦਾ ਹੈ।
0: ਬਿਲਕੁਲ ਬਿਲਕੁਲ।
1: ਬੇਟਾ ਜੀ, ਤੁਸੀਂ ਇਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰੋ, ਇਨਸ਼ਾਅੱਲਾ ਤੁਸੀਂ ਸਲੀਮ ਤੇ ਸਮਾਰਟ ਹੋ ਜਾਓਗੇ
0: ਇਨਸ਼ਾਅੱਲਾ ਤਾਲਾ। ਜੀ ਆਰਿਫ ਸਾਹਿਬ, ਤੁਸੀਂ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ। ਹੁਣ ਤੁਸੀਂ ਬਿਲਕੁਲ ਬੇਫਿਕਰ ਹੋ ਜਾਓ ਤੇ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤਾਲਾ ਆਰਾਮ ਆ ਜਾਏਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਅਗਲਾ ਤੇ ਆਖਰੀ SMS ਹਾਜ਼ਰ ਹੈ
1: ਜੀ ਜੀ,
0: ਜਿਹੜਾ ਮਿਸਿਸ ਜ਼ੂਬੀਆ ਸਲੀਮ ਨੇ ਲਿਖਿਆ ਹੈ। ਕਹਿੰਦੀਆਂ ਨੇ ਕਿ ਮੈਨੂੰ ਕੀਲ ਮੁਹਾਸੇ ਤੇ ਛਾਈਆਂ ਦਾ ਮਸਲਾ ਹੈ।
1: ਅੱਛਾ।
0: ਬੜੇ ਟੋਟਕੇ ਤੇ ਦਵਾਈਆਂ ਇਸਤੇਮਾਲ ਕਰ ਚੁੱਕੀ ਹਾਂ ਪਰ ਕੋਈ ਫਾਇਦਾ ਨਹੀਂ ਹੁੰਦਾ। ਮੇਰੀ ਇੱਕ ਫਰੈਂਡ ਨੇ ਤੁਹਾਡੇ ਤੋਂ ਇਲਾਜ ਕਰਵਾਇਆ ਸੀ, ਉਹਨਾਂ ਨੂੰ ਤਾਂ ਬਿਲਕੁਲ ਆਰਾਮ ਆ ਗਿਆ ਤੇ ਮੈਂ ਉਮੀਦ ਕਰਨੀ ਆ ਕਿ ਮੇਰੀ ਪ੍ਰੋਬਲਮ ਵੀ ਠੀਕ ਹੋ ਜਾਏਗੀ। ਮਿਹਰਬਾਨੀ ਕਰਕੇ ਕੋਈ ਬਿਹਤਰੀਨ ਜਿਹੀ ਦਵਾਈ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ
1: ਜੀ,
0: ਇੱਕ ਹੋਰ ਭੈਣ ਆਈ ਹੈ ਉਹੀ ਪ੍ਰੋਬਲਮ ਦੇ ਵਿੱਚ।
1: ਲਓ ਜੀ ਭੈਣ ਜੀ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਕਿਲ ਮਾਸੇ ਤੇ ਛਾਈਆਂ ਦੀ ਅਸਲ ਵਜ੍ਹਾ ਸਕਿਨ ਦੇ ਉੱਤੇ ਨਹੀਂ ਬਲਕਿ ਜਿਸਮ ਦੇ ਅੰਦਰ ਹੁੰਦੀ ਹੈ ਤੇ ਇਹ ਵਜ੍ਹਾ ਫਸਾਦੇ ਖੂਨ ਹੈ, ਯਾਨੀ ਬਲੱਡ 'ਚ ਗੈਰ ਤਬਈ ਹਿੱਦਤ ਜਾਂ ਫਿਰ ਫਾਸਦ ਮਾਦਿਆਂ ਦੀ ਅਮੇਜ਼ਿਸ਼ ਹੈ। ਮੇਰੀ ਭੈਣ, ਤੁਸੀਂ ਮਿਰਚ ਮਸਾਲੇ ਵਾਲੀ ਗਜ਼ਾ ਤੇ ਗਾਏ ਦਾ ਗੋਸ਼ਤ ਬਿਲਕੁਲ ਨਹੀਂ ਖਾਣਾ, ਸਬਜ਼ੀਆਂ ਦਾ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਡੇ ਲਈ ਦੋ ਕਿਸਮ ਦੀ ਦਵਾਈ ਪਾਰਸਲ ਕਰਵਾਵਾਂਗਾ, ਇੱਕ ਖਾਣ ਵਾਲੀ ਤੇ ਇੱਕ ਚਿਹਰੇ ਤੇ ਲਗਾਉਣ ਵਾਲੀ।
0: ਬਿਲਕੁਲ,
1: ਤੁਸੀਂ ਦੋਨੋਂ ਦਵਾਈਆਂ ਇਸਤੇਮਾਲ ਕਰੋ, ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਸਕਿਨ ਬਿਲਕੁਲ ਸਾਫ਼ ਤੇ ਸ਼ਫਾਫ ਹੋ ਜਾਏਗੀ।
0: ਬਿਲਕੁਲ,
1: ਤੇ ਜਿਲਦ ਦੀ ਕੁਦਰਤੀ ਨਰਮੀ ਤੇ ਟੈਕਸਚਰ ਵੀ ਬਰਕਰਾਰ ਰਹੇਗਾ।
0: ਸੁਲੇਮਾਨ ਸਾਹਿਬ
1: ਜੀ,
0: ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਹੈ, ਪ੍ਰੋਗਰਾਮ ਦੀ ਸ਼ਾਨ ਵਧਾਈ ਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਤਿੱਬੀ ਮਸ਼ਵਰੇ ਦਿੱਤੇ, ਜਿਸ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
1: ਸਹਿਮਾ ਜੀ, ਤੁਹਾਡਾ, ਪ੍ਰੋਗਰਾਮ ਦੀ ਸਾਰੀ ਟੀਮ ਦਾ ਤੇ ਸੋਹਣੇ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ
0: ਜੀ, ਬਹੁਤ ਮਿਹਰਬਾਨੀ। ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਤੇ ਪਹਿਲੀ ਫੁਰਸਤ ਵਿੱਚ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਬਰਾਹ ਰਾਸਤ ਮਿਲੋ ਤੇ ਬਿਮਾਰੀਆਂ ਤੋਂ ਨਿਜਾਤ ਪਾਓ। ਸਾਡਾ ਪਤਾ ਇਹ ਵੇ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716, ਮੋਬਾਈਲ ਨੰਬਰ ਏ 0300414 2608, ਯਾਨੀ 0300414 2608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਅਗਲੇ ਪ੍ਰੋਗਰਾਮ ਵਿੱਚ ਬਿਹਤਰੀਨ ਗੱਲਾਂ, ਬਿਹਤਰੀਨ ਤਿੱਬੀ ਰਹਿਨੁਮਾਈ ਤੇ ਬਿਹਤਰੀਨ ਤਿੱਬੀ ਸ਼ਖਸੀਅਤ ਦੇ ਨਾਲ ਇਨਸ਼ਾਅੱਲਾ ਤਾਲਾ ਫੇਰ ਮਿਲਾਂਗੀ। ਉਸ ਵੇਲੇ ਤੀਕਰ ਅੱਲਾ ਨਿਗਹਿਬਾਨ।

0: अरे वाह, बहुत जना, वेलकम बैक टू द शो। एक दफ़ा फिर खुश आमदीद कहते हैं सभी सुनने वालों को। रेडियो पाकिस्तान FM 101 के लाहौर स्टूडियो से मैं हूं आपके साथ आपका मेज़बान फरहान खान, और जनाब मेरे साथ ही रिमशा। रिमशा कहती हैं आप मेरा नाम हमेशा भूल जाते हैं। सीरियसली रिमशा, मैं आपका नाम भूल जाता हूँ। वही बादाम, आपका नाम ना बादाम वाली रिमशा रख देता हूँ, ठीक है, तब मुझे याद रहेगा। ताहिर साहब थे भोपाल वाला से, थैंक यू सो मच ताहिर साहब। एक कॉलर है, उनसे बात करते हैं और देखते हैं, लेट्स सी हु इज विद अस। अस्सलाम वालेकुम। वालेकुम अस्सलाम
1: जी। अब्दुल हमीद फरुखाबाद गांव हर चांद से बर्फी वाला, क्या हाल है? ठीक और राजी बाजी है?
0: जबरदस्त,
1: काफी दिनों बाद आए माशाल्लाह,
0: है ना।
1: अल्लाह पाक खुश रखे
0: आपको भी। हाँ, आपको भी सलामत रहे
1: माशाल्लाह। वो तुम बता रहे ना आंदे आके वो मोटरसाइकिल टकराया, बच बचा होया ना?
0: जी जी अल्हम्दुलिल्लाह। आप बताए कैसे मिजाज है, सब ठीक है?
1: ਅੱਲਾ ਦਾ ਬੜਾ ਸ਼ੁਕਰ ਆ, ਤੁਹਾਡੀਆਂ ਦੁਆਵਾਂ, ਤੁਸੀਂ ਆਏ ਤੇ ਬੜਾ ਅੱਛਾ ਲੱਗਾ ਸਾਰੇ। ਇਨਸ਼ਾਅੱਲਾ ਆਉਣਗੇ, ਇਨਸ਼ਾਅੱਲਾ ਦੀ ਆਫਰ ਕਰ ਲੱਗੀ ਹੈ, ਪਤਾ ਲੱਗ ਗਿਆ।
0: ਚਲੇ ਜ਼ਬਰਦਸਤ ਜ਼ਬਰਦਸਤ ਜ਼ਬਰਦਸਤ।
1: ਬਾਕੀ
0: ਫਰੂਕਾਬਾਦ ਦਾ ਮੌਸਮ
1: ਦੇ ਬਾਰੇ ਮੈਂ ਟਾਪਿਕ ਤੇ ਗੱਲ ਕਰੂੰਗਾ
0: ਜੀ।
1: ਜਿਹੜਾ ਮਹੀਨੇ ਵਾਲਾ ਕੰਮ ਸੀ, ਦਿਨਾਂ 'ਚ ਦਿਨਾਂ ਵਾਲਾ, ਘੰਟਿਆਂ 'ਚ ਘੰਟਿਆਂ ਵਾਲਾ, ਸਕਿੰਟਾਂ 'ਚ ਹੋ ਜਾਂਦਾ। ਹਾਂ
0: ਤੇ ਨਾ ਹੋ ਜਾਂਦਾ ਨਾ,
1: ਬਾਕੀ ਹਾਂ ਬਿਲਕੁਲ ਹੁੰਦਾ ਜੀ। ਦੇਖੋ ਇੱਕ ਸ਼ਾਦੀ ਦਾ ਪੈਗਾਮ ਦੇਣ ਜਾਣਾ, ਪਹਿਲਾਂ ਜਾਣਾ ਅਗਲੇ ਦਿਨ ਆਉਣਾ, ਤੇ ਹੁਣ ਤੇ ਇੱਕ ਇੱਕ ਦੋ ਸਕਿੰਟ ਲੱਗਦੇ ਆ।
0: ਅੱਛਾ, ਮੈਂ ਤੁਹਾਨੂੰ ਬੜੇ ਮਜ਼ੇ ਦੀ ਗੱਲ ਸੁਣਾਉਣਾ ਇਸ ਗੱਲ ਤੋਂ ਤੁਹਾਡੇ। ਚਲੋ ਬਹੁਤ ਸ਼ੁਕਰੀਆ ਸਰ, ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ।
1: ਚਲੋ ਠੀਕ ਹੈ, ਤੇ ਮੇਰਾ ਪੈਗਾਮ ਹੈ, ਸਲਾਮ ਹੈ।
0: ਆਪਕਾ ਪੈਗਾਮ ਪਹੁੰਚ ਗਿਆ, ਸਭ ਕੋ ਪਹੁੰਚ ਗਿਆ, ਸਭ ਕੋ ਪਹੁੰਚ ਗਿਆ ਸਰ।
1: ਠੀਕ ਹੈ ਜੀ, ਤਮਾਮ ਸੁਣਨੇ ਵਾਲੋ ਨੂੰ
0: ਓਕੇ ਜੀ, ਅੱਲਾ ਹਾਫਿਜ਼। अच्छा जी, बड़ा इंटरेस्टिंग उन्होंने बात बताई। इन्होंने कहा अब एक पैगाम आए, थैंक यू सो मच अदील भाई। अदील भाई मेरे लिए बड़ी ज़बरदस्त मज़े की चाय लेके हैं, और साथ बिस्किट है और साथ नान है। अरे मौज करा दी अदील आपने तो आज। अदील जैदी साहब हमारे साथ हैं, थैंक यू सो मच अदील भाई फॉर दिस जनरसिटी। इतनी मोहब्बत का ना कर यार, इतनी मोहब्बत। अच्छा जनाब, इन्होंने कहा जी पैगाम अब पहले होता था ना शादी के लिए, बाकायदा तौर पर कार्ड छपते थे, घरों में कार्ड देने जाना, और अब क्या हो गया, व्हाट्सएप पे आप लोग कार्ड आ जाता है और वो फिर कार्ड आप भेज देते हैं। अच्छा जी, एक ना दोस्त ने बात बड़े मज़े की बताई। उन्होंने कहा जी मैंने अपनी शादी करना, मैंने कहा मैंने कार्ड नहीं प्रिंट कराने, मैंने सरफा करना है। तो कहता जी मैंने सबको जो थे ना व्हाट्सएप के कार्ड जो है ना वो कार्ड जो है ना व्हाट्सएप कर दिए, और फिर उसके बाद मैंने कॉल्स करना शुरू की। तो उसने कहा जी कि मेरे आधे तो रिश्तेदार मुझसे नाराज़ हो गए, उन्हें कहे ऐ कोई तरीका कार है शादी तो बुलांदा हैं तुम्हें? उन्होंने कहा ये कोई तरीका है शादी में बुलाने का? मतलब आप कार्ड छुपवा रहे हैं, कार्ड भी नहीं छुपवा सकते, मतलब इतने बुरे हालात हो गए आपके। तो अगेन वही बात है, परसेप्शन की बात है, आप चीज़ों को कैसे लेते हैं। अच्छा मुझे कोई अगर अपनी शादी का कार्ड व्हाट्सएप करेगा ना, नेवर माइंड, मैं खुश दिली से एक्सेप्ट करूँगा। अब डिजिटल का दौर है, अब कार्ड्स का दौर नहीं है। हाँ, अगर आप ये समझते हैं कि कोई आपके फैमिली के ऐसे बुज़ुर्ग हैं, बड़े हैं, और काबिल एहतराम ऐसे लोग हैं, तो आप बिल्कुल उनके पास चले जाएं, उनको बताएं कि जी मेरी शादी है तो आपने तशरीफ लाना है। देखें जिन्होंने आना है ना उन्होंने आना है, जिन्होंने नाराज़ होना है ना उन्होंने कार्ड के साथ भी नाराज़ होना है। तो ये एक हैबिचुअल होते हैं कुछ लोग, उनकी आदत होती है कि खुशी के मौके पर अभी नाराज़ हो जाते हैं, अभी वगैरह अपनी बना लेते हैं कि जी नाराज़ लाजमी होना उन्हें, तो इसीलिए आप उनको राज़ी नहीं कर सकते। तो करें, आप कोशिश करें ज़रूर, मैं ये नहीं कह रहा आपने नहीं करनी कोशिश, आप बुज़ुर्गों को राज़ी करने की कोशिश करें, लेकिन जिसने नाराज़ होना ना उसे नाराज़ होना है, जिसने खुश नहीं होना उसने खुश नहीं होना, जिसने खुश होना ना उसने व्हाट्सएप के बगैर भी आपके एक फ़ोन कॉल पे ही ना बस आपने बता देना कि यार मेरी शादी है, वो कहेगा जिंदाबाद मैं जनाब हाज़िर हो जाऊँगा, शादी है या कोई फंक्शन है व्हाटएवर कुछ भी है। तो सर ये डिजिटल दौर है, सो इस डिजिटल दौर को मेरे ख्याल में सबको समझना होगा, बड़ों को भी समझना होगा, बच्चों को भी समझना होगा, बुजुर्गों को भी समझना होगा, हर एक को समझना होगा। अस्सलाम वालेकुम।
2: बिस्मिल्लाह कर साथ, बिस्मिल्लाह जी है तू, वेलकम बिस्मिल्लाह। सुनियो क्या हाल है
0: जी? ठीक ठाक, बिल्कुल खैरियत सर, बिल्कुल ठीक ठाक।
2: ओ सारे बोधरम, आप काफी दिन नहीं आ सके, तो अल्लाह ताला आपको सलामत रखे। तो इश्ताक बारिक बोल रहा हूँ गुजर खान से।
0: जबरदस्त जबरदस्त जी इश्ताक साहब,
2: उतारे पोत्र वो एक भाई आप मुझे याद आ गया, आपकी नजर करना चाहता हूँ कि कोई कोठे तू उड़कावा, कोई उठे तू उड़कावा, ਅੱਜ ਪਤਾ ਦੱਸ ਫਰਹਾਨ ਦਾ, ਅੱਜ ਪਤਾ ਦੱਸ ਫਰਹਾਨ ਦਾ, ਤੇਰੇ ਬੋਹ ਵਿੱਚ ਖੰਡ ਪਾਵਾਂ।
0: ਵਾਹ ਵਾਹ ਵਾਹ ਵਾਹ, ਮੈਂ ਬਿਸਕਿਟ ਖਾ ਰਿਹਾ ਇਸ ਟਾਈਮ। ਚਲੇ ਜ਼ਬਰਦਸਤ।
2: ਉਤਾਜ ਕੇ ਹਾਲ ਹੈ? ਠੀਕ ਠਾਕ, ਖੈਰੀਅਤ ਹੈ?
0: ਮਿਜ਼ਾਜ ਬਖੈਰ ਹੈ, ਹਰ ਤਰਫ ਖੈਰ ਹੀ ਖੈਰ ਹੈ। ਅੱਛਾ, ਆਪਕੀ ਲਾਈਨ ਮੇਂ ਸ਼ੋਰ ਬਹੁਤ ਜ਼ਿਆਦਾ ਸਰ, ਮਾਜ਼ਰ ਚਾਹਤਾ ਹੂੰ ਜੀ, ਆਪਕੀ ਲਾਈਨ ਮੇਂ ਸ਼ੋਰ ਬਹੁਤ ਜ਼ਿਆਦਾ ਥਾ, ਜਿਸਕੀ ਵਜ੍ਹਾ ਸੇ ਮੁਝੇ, ਮੈਂ ਜੀ ਹਾਲ ਆਪਨੇ ਪੁੱਛਿਆ ਜੀ, ਮਿਜ਼ਾਜ ਬਖੈਰ ਹੈ, ਹਰ ਤਰਫ ਖੈਰ ਹੀ ਖੈਰ ਹੈ। ਅਸਲਾਮ ਵਾਲੇਕੁਮ।
3: ਅਸਲਾਮ ਵਾਲੇਕੁਮ
0: ਜੀ। ਵਾਲੇਕੁਮ ਅਸਲਾਮ
3: ਜੀ, ਸਾਹਿਬ ਭਾਈ ਕੀ ਹਾਲ ਹੈ?
0: ਬਿਲਕੁਲ ਠੀਕ ਠਾਕ। ਕੌਣ ਸਾਹਿਬ?
3: ਮੈਂ ਅਦਰੀਸ ਬਾਤ ਕਰ ਰਹਾ ਹੂੰ, ਲਾਹੌਰ ਸੇ।
0: ਜੀ ਅਦਰੀਸ ਸਾਹਿਬ, ਕਿਆ ਕਹੇਂਗੇ, ਸੋਸ਼ਲ ਮੀਡੀਆ
3: ਮਜ਼ਾ ਆ ਗਿਆ ਅੱਜ, ਬੜੇ ਦਿਨੋਂ ਬਾਅਦ ਆਪਕੇ ਪਾਸ ਸੁਣ ਰਹੀ
0: ਹੈ। ਮਜ਼ਾ ਤਾਂ ਮੁਝੇ ਆਇਆ, ਮੈਂ ਚਾਹ ਪੀ ਰਹਾ
3: ਹੂੰ। ਇਤਨੇ ਬਣਾਏ ਇਤਨੇ ਸੇ ਸੌਂਗ ਹੀ ਚੱਲ ਰਹੇ ਥੇ। ਹਰੀ ਨਸ਼ਿਆ ਤਾਂ ਅੱਛੀ ਚੱਲੀ ਹੈ ਸਭ ਕੁਝ, ਲੇਕਿਨ ਅੱਜ ਆਪਕੀ ਬਾਤ ਸੁਣੀ ਹੈ, ਬੜਾ ਮਜ਼ਾ ਆ
0: ਗਿਆ। ਕੀ ਬਾਤ ਹੈ, ਤਬੀਅਤ ਬਹਾਲ ਹੈ, ਜ਼ਿੰਦਗੀ ਕਮਾਲ ਹੈ, ਹੈ ਨਾ?
3: ਖੁਸ਼ ਹੋ ਗਿਆ, ਦਿਲ ਖੁਸ਼ ਹੋ ਗਿਆ।
0: ਵਾਹ ਵਾਹ। ہاں جی، سوشل میڈیا استعمال آپ زیادہ کرتے ہیں کہ سوشل میڈیا آپ کو استعمال کرتا ہے؟
3: یار اب تو میں نے چھوڑ دیا سب،
0: چھوڑ دیا، گڈ گڈ،
3: کیونکہ اب میں صرف ایف ایم سنتا ہوں اور ایف ایم والوں کو کال کرتا ہوں۔
0: کیا بات ہے، زبردست۔
3: کیونکہ میری رات نظر چلی، مجھے نظر نہیں آتا، میں اندازے سے آپ لوگوں کا نمبر بھی ملاتا ہوں اور بات کرتا ہوں، ریڈیو پہ ایف ایم سنتا ہوں۔
0: اللہ تعالیٰ آپ کا
3: ٹائم، سوشل میڈیا کا تو دور ہے، وہ بہت استعمال کیا ہے اس کا۔ وہ بات کرتے پہلے پورے گاؤں کو چاہ آتا تھا کسی کی شادی کا، اب تو رشتے داروں کو بنانے میں ہی شادی گزر جاتی ہے۔
0: اچھا، بنانے
3: میں وہ کسی نہ کسی بات سے کوئی نہ کوئی ناراض ہو جاتے، وہ باپ بات کر رہے تھے، کارڈ کی بات کر رہے تھے، کارڈ سے لوگ ناراض ہو جاتے ہیں، اس طرح کسی نہ کسی بات سے
0: بڑے مزے کی بات سناتا ہوں، ابھی کال آپ کی کٹتی ہے نا۔ چلے سر، تھینک یو سو مچ، بہت شکریہ، جیتے رہے۔ اچھا جناب، بڑی مزے کی بات آپ کی بات سے، وہ کہتے ہیں جنہوں نے ناراض ہونا ہوتا ہے نا وہ بہانے ڈھونڈتے ہیں۔ وہ کسی جگہ شادی تھی نا، تو وہ ایک صاحب آئے جو جن کی شادی تھی، انہوں نے کہا ایک کام کریں تھی نا، ادھے لوگ جڑے نے اتنے بہ جاؤ، ادھے لوگ اتنے ٹر جاؤ، اتنے بہ جاؤ۔ جنہوں نے ناراض ہونا نا، وہ پتہ اٹھ کے کہنا، اٹھو جی، ہوں اِسی لوگ ہو گئے ہیں۔ تو سر یہ ہے، ایسا ہوتا ہے۔ چلے، السلام علیکم جی، کون بول رہا ہے؟ جی جی، کیسے ہیں؟ الحمدللہ،
4: شکر
0: مزاج بخیر ہے، ہر طرف خیر ہی خیر ہے۔ بتائیں کیا کہیں گے؟ الحمدللہ۔ سوشل میڈیا آپ کو یوز کرتا ہے یا آپ سوشل میڈیا کو یوز کرتے ہیں؟
4: سوشل میڈیا میں یوز کر لیتا ہوں۔
0: اچھا، آپ یوز کرتے ہیں، وہ آپ کو نہیں یوز کرتا؟ وہ یوز کرنے سے مراد یہ ہوتا ہے، یہ وہ ہوتا ہے کہ ہم بہت زیادہ جب غیر ضروری طور پہ اسکرولنگ کرتے ہیں، فیس بک، انسٹاگرام، میں اس کی بات کر رہا ہوں، کہ تب یہ ہوتا ہے کہ آپ اس کے محتاج ہو جاتے ہیں، اس کی بس آپ وہ اسکرولنگ کے اوپر ہی لگ جاتے ہیں۔ چلے زبردست، الحمدللہ،
4: بالکل بات کیا۔ تو اس طرح جب آپ کسی چیز کو ہاتھ لگائے گا تو پھر آپ اس کے ساتھ کام پڑ جائے گا، پھر آپ اسے جب ہاتھ دور کرے گا وہ پھر آپ سے دور رہے گا۔
0: ٹھیک ہے، زبردست،
4: ٹھیک ہے،
0: ٹھیک ہے سر، تھینک یو سو مچ، خوش رہے، اوکے جی، الحمدللہ، بہت شکریہ۔ اول جناب، الحمدللہ، ملخیل ہمارے ساتھ تھے، کہاں سے تھے ویسے؟ یہ کہاں سے بات کرتے ہیں؟ بڑا ان کے میسیجز بھی آتے ہیں ویسے تو، لیکن یہ کہ تھینک یو سو مچ، الحمدللہ۔ ارے واہ، ایک بہت ہی خوبصورت سا ٹریک جو میں نے لائن اپ کیا ہوا تھا، ایک بہت خوبصورت آواز، اور مجھے ایسے لگتا ہے کہ پاکستان میں بہت ٹیلنٹ ہے، اور کچھ سنگرز ایسے ہڈن ہیں، ایسے خوبصورت ہیں، جن کی آواز تو بہت خوبصورت ہے، بٹ یہ ہے کہ ایک وقت کے ساتھ ساتھ ان کو موقع بھی ملتا ہے، چیزیں بھی، اب ڈیجیٹل میڈیا آ گیا۔ سو تنزیلہ مغل کی آواز کو شامل کریں، دس ٹریک از سو بیوٹیفل ٹریک، اینڈ آئی مسٹ سے آپ اس کو سنیے گا، اینڈ یو وڈ لو دیٹ۔

ਪਿੰਡ ਦੀਦਾਰ ਚਨਾ ਸਾਡੀ ਮਜਬੂਰੀ ਏ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਪਿੰਡ ਦੀਦਾਰ ਚਨਾ ਸਾਡੀ ਮਜਬੂਰੀ ਏ ਰੋਜ਼ ਤੈਨੂੰ ਤੱਕਣਾ ਬੜਾ ਹੀ ਜ਼ਰੂਰੀ ਏ ਤੂੰ ਜੇ ਨਾ ਦਿਸੇ ਤੇ

0: ओके जनाब, मेरे साथ इरम चौधरी हैं, प्रोग्राम सुन रही हैं, सना है रावलपिंडी से प्रोग्राम सुन रही हैं, हादिया खान हैं जी PWD रावलपिंडी से प्रोग्राम सुन रही हैं जी, अरूज फातिमा हैं मुल्तान से प्रोग्राम सुन रही हैं, कोमल हैं मेरे साथ गुजर खान से प्रोग्राम सुन रही हैं, जहरा मलिक हैं मेरे साथ और इफ़ी हैं तलागंग से मेरे साथ प्रोग्राम सुन रहे हैं, बिस्मा भट हैं इस वक्त मेरे साथ बहरी एनक्लेव से प्रोग्राम सुन रही हैं जी, समीना खान है मेरे साथ रावलपिंडी से, मरियम जावेद है मेरे साथ रावलपिंडी से, साइमा है रावलपिंडी से, अनामिता है मेरे साथ लाहौर से, आमिना सुन रही हैं, सोमिया हसन मेरे साथ हैं, सुमेरा रावलपिंडी से हैं, आनंद चौधरी हैं, अक्सा हैं जी अबटाबाद से, अनाया फातिमा हैं जी इस्लामाबाद से, कोमल हैं जी यूएसए से, कोमल मेरे साथ यूएसए से प्रोग्राम सुन रही हैं और कोमल जो है वो आज शदीद गुस्सा है, नाला है। कोमल कहती हैं जी कि मुझे पता नहीं था आप पूरा महीना नहीं आए और आज आए हैं और मुझे पता नहीं था आपका प्रोग्राम मिस कर गई हूँ मैं। कोमल हम आपसे माजरत चाहते हैं, आपको बता नहीं पाया। अस्सलाम वालेकुम जी कॉलर। ओके जी नेक्स्ट कॉलर, अस्सलाम वालेकुम, उससे भी नेक्स्ट कॉलर। हेलो हेलो अस्सलाम वालेकुम। ओके जी नेक्स्ट कॉलर लेते हैं, अस्सलाम वालेकुम। अच्छा ये भी ड्रॉप हो गए, नेक्स्ट कॉलर जी अस्सलाम वालेकुम। हेलो जी, वालेकुम सलाम, बिल्कुल ठीक ठाक हो जी, आप कैसे हैं? ठीक है, आप खैरियत से? क्यों डरे हुए क्यों हैं आप? क्यों आपको किसी ने दबा के रखा हुआ है? कोई बेगम ने बाहर निकाल दी है? अम्मा अब्बा ने कोई डांटा हुआ है? क्या हुआ है?
1: आप क्या कह रहे हैं?
0: मैं कह रहा हूँ किसने डराया है मेरे भाई को?
1: जमाने में,
0: जमाने में कौन है ऐसा जालिम जिसने आपको डराया है? बेगम? कौन है बताएं आज मुझे।
1: आपको बताना चाहता हूँ, मेरे पास पहले से ही मैंने आसमान बताया है।
0: अच्छा चलो जल्दी जल्दी बताओ फिर।
1: ये परसों परसों की बात है, मैंने ख्वाब देखा एक बहुत बड़ी हवेली थी। तो मुझे किसी ने बताया कि अगर ये हवेली तुम पार कर जाओगे ना तो इसके आगे तुम्हारी मंजिल है। तो जो ही मैंने हवेली पार की तो आगे एक बहुत बड़ा कुत्ता खड़ा था उस दरवाजे के सामने। तो उसने मुझे आगे जाना है हवेली को बोर नहीं करने दिया। इसका मतलब क्या है अगर आप काफी बता सकते हैं?
0: इसका मतलब ये है कि कुत्ता आपकी मंजिल थी, आपको अपनी हवेली के लिए कुत्ता चाहिए।
1: यार गरम
0: मैं कोई थे नजुमी बैठे हैं यार, अजीब बात करते हो भाई, अभी भी थोड़ी बता रहा हूँ मैं। ओके जी कॉलर, अस्सलाम वालेकुम।
2: वालेकुम सलाम सर, क्या हाल है? ठीक हो?
0: मैं अच्छा हूँ जी, आप बताइए।
2: मैं सर ठीक ठाक, सर थोड़ी गल है समझ लो ये कि ऐसी ठीक ठाक हो।
0: चलो बस फिर एक गल है कि तुसी ठीक ठाक नहीं हो, तुसी चंगे भी नहीं हो, मैं थोड़े ना खफा हुआ, तुम्हें पता क्यों?
2: क्यों सर?
0: ਤੁਸੀਂ ਆਪਣਾ ਰੇਡੀਓ ਆਫ ਨਹੀਂ ਕੀਤਾ, ਉੱਥੇ ਅਲੱਗ ਗੱਲ ਸੁਣ ਰਹੇ ਹੋ, ਫੋਨ ਵਿੱਚ ਅਲੱਗ ਗੱਲ ਸੁਣ ਰਹੇ ਹੋ।
2: ਲੈ ਲੈ ਸਾਰਾ ਲੋਕ ਕਰ ਦਿੱਤਾ ਸਾਰੇ।
0: ਹਾਂ ਰੇਡੀਓ ਪਹਿਲੇ ਆਫ ਕਰਦੇ ਕਰੋ ਨਾ, ਰੇਡੀਓ ਤੁਸੀਂ ਆਨ ਰੱਖਦੇ ਹੋ ਤੁਹਾਡੇ ਨਾਲ ਡਿਲੇ ਨਾਲ ਗੱਲ ਪਹੁੰਚਦੀ ਤੁਹਾਡੇ ਤੱਕ।
2: ਅਲੇ ਸਰ ਅਸੀਂ ਤਾਂ ਅਸਲ ਦੇ ਵਿੱਚ ਛੱਤ ਤੇ ਬੈਠੇ ਹਾਂ ਸਰ, ਤੇ ਤੁਹਾਡਾ ਦਾ ਜਿਹੜਾ ਥੱਲੇ ਅਸੀਂ ਟਰੈਕਟਰ ਦੇ ਉੱਤੇ ਆ ਸ਼ੋ ਸੋਨਾ ਸਰ, ਰਾਵੀ ਦੇ ਕੰਢੇ ਤੇ ਆਪਣਾ ਡੇਰਾ। ਮੈਂ ਬੋਬੀ ਜੱਟ ਸਰ ਗੱਲ ਕਰ ਰਿਹਾ ਤੁਹਾਡੇ ਨਾਲ, ਇੱਕ ਵਾਰੀ ਅੱਗੇ ਵੀ ਸਰ ਗੱਲ ਹੋਈ ਸੀ।
0: ਅਰੇ ਵਾਹ ਵਾਹ ਵਾਹ, छत के ऊपर बैठे हो, नीचे आपका ट्रैक्टर खड़ा है, रावी के की रावी दरिया रावी के किनारे पे बैठे हो?
2: जी सर, उधर हमारा डेरा है सर।
0: अरे वाह वाह वाह, डेरा है। और कितनी कितनी जमीन है आपके पास, कितने किले जमीन है?
2: सर है को तकरीबन 6 किले रह गई, बाकी सर वड्या बेच दिते सारे।
0: अच्छा ते उन्हें किले च की रहा है आजकल, की लाया हुआ है तुसा?
2: सर असी तो पट्ठे बेचने हैं मज्जां वास्ते सर।
0: अच्छा पट्ठे लाए हुए ने?
2: जी सर।
0: तो की रखे हुआ मंझा, कितनी रखिया ने?
2: मंझा सर है 25 मंझा ने सर, ते कोई 10 कुछ गावां हुई हैं।
0: अरे माशा,
2: छोटे बच्चे बुच्चे पाल तकरीबन बन जाते ने सर, कोई 50-55 समझ ले ने कोई जानवर बन जाए।
0: अरे माशाल्लाह माशाल्लाह, ते सारे दे सारे तुसी कल्ले सामदे हो या नाल कोई होर भी है?
2: नहीं नहीं सर, बंदे रखे ने, 2 सर बंदे रखे।
0: अरे वाह जी वाह, 2 बंदे 55 मंझिया नु सामदे ने?
2: हां जी बिल्कुल सर।
0: अरे वाह, फिर तो बड़ी हिम्मत है उन्होंने 2 बंदे की। ਤੇ ਮੈਨੂੰ ਕਦੇ ਆਪਣਾ ਡੇਰਾ ਮੈਨੂੰ ਕਦੇ ਆਪਣਾ ਡੇਰਾ ਵਿਖਾਓਗੇ ਮੈਂ ਜਦੋਂ ਲਾਹੌਰ ਆਵਾਂ ਤੇ
2: ਨੰਬਰ
0: ਨੀ ਦੱਸਣਾ ਤੁਸੀਂ ਮੈਂ ਤੈਨੂੰ ਟੂਣ ਲੈ ਸਾਂ ਠੀਕ ਹੈ
2: ਠੀਕ ਹੋ ਗਿਆ ਸਰ ਖੈਰ ਹੋ ਗਈ ਤੁਹਾਡੀ ਸਰ ਮਾਸ਼ਾਅੱਲਾ ਬੜਾ ਸੋਹਣਾ ਪ੍ਰੋਗਰਾਮ ਸਰ ਇਹ ਤੁਹਾਡਾ ਪਹਿਲੀ ਦਫਾ ਗੱਲ ਹੋਈ ਸੀ ਸਰ ਮੈਂ ਸਰਗੋਧੇ ਗਿਆ ਸੀ ਆਪਣੇ ਦੋਸਤਾਂ ਦੇ ਨਾਲ ਤੇ ਮਾਲਚਾ ਦੇ ਬਾਗ ਵਿੱਚ ਤੁਹਾਡੇ ਨਾਲ ਗੱਲ ਹੋਈ ਤੇ ਉਹਨਾਂ ਨਾਰਾ ਵੀ
0: ਮੇਰਾ ਯਾਰ ਪਹਿਲੇ ਕਿਉਂ ਨੀ ਦੱਸਿਆ ਤੂੰ ਕਿ ਤੂੰ ਉਹਦੇ ਬੋਬੀ ਜੱਟ ਹੈ ਯਾਰ ਜੀ ਆਪਸੇ ਬੋਬੀ ਜੱਟ ਸਾਹਿਬ ਆਪਸੇ ਜ਼ਰੂਰ ਮਿਲਣਾ ਬੜੇ ਮਜ਼ੇਦਾਰ ਆਦਮੀ ਹੋ ਆਪ ਅੱਛਾ ਉਹ ਦੋ ਦੋਸਤੋਂ ਕੋ ਆਪ ਛੋੜ ਕੇ ਆ ਗਏ ਤੇ ਗਾੜੀ ਲੈ ਕੇ ਵਾਪਸ ਫਿਰ ਕਿਆ ਬਣਾ ਥਾ
2: ਹਾਂਜੀ ਸਰ ਮੈਂ ਬਿਲਕੁਲ ਮੈਂ ਤੁਹਾਡੀ ਕਸਮ ਤੇ ਪੂਰਾ ਉਤਰਿਆ ਸਾਂ ਮੈਂ ਛੱਡ ਆਇਆ ਸਾਂ ਉੱਥੇ ਸਰ ਇਕੱਲਾ ਹੀ ਆਇਆ ਸਾਂ ਸਰ
0: ਫਿਰ ਕਿਆ ਹੋਇਆ ਤਾਂ ਫਿਰ ਉਹ ਪਿੱਛੇ
2: ਸਰ ਉੱਪਰ ਰੈਪਰ ਅੱਡੇ ਤੋਂ ਸਰ ਬਹਿ ਕੇ ਸਰਗੋਧੇ ਤੇ ਫਿਰ ਸਰ ਉਹ ਡੈਵੋ ਤੇ ਆਏ ਨੇ ਸਰ
0: ਅੱਛਾ ਉਹ ਅੱਛਾ ਉਹ ਡੈਵੋ ਪੇ ਬੈਠ ਕੇ ਆਏ ਥੇ ਆਪ ਗਾੜੀ ਲੈ ਕੇ ਆ ਗਏ ਥੇ
2: ਹਾਂਜੀ ਆ ਗਿਆ ਸਰ ਗੱਡੀ ਲੈ ਕੇ ਬਿਲਕੁਲ ਆ ਗਿਆ ਤੇ ਮੈਂ ਯਕੀਨ ਮੰਨੋ ਤੇ ਸਰਗੋਧੇ ਹੀ ਰਾਤ ਗੁਜ਼ਾਰੀਏ ਸਰਗੀ ਵਾਲੇ ਮੌਸਮ ਫਿਰ ਨਿਕਲਿਆ ਸਲੋ ਮਾਰਿਆ ਤੇ ਮੈਂ ਦਿਲ ਚੜ੍ਹਦੇ ਲਾਹੌਰ ਆ ਯਾਰ
0: ਅੱਛਾ ਬੋਬੀ ਮੈਂ ਉਹ ਪੂਰਾ ਕਿੱਸਾ ਤਾਂ ਮੈਨੂੰ ਯਾਦ ਨਹੀਂ ਹੈ ਥੋੜਾ ਸਾ ਮੈਨੂੰ ਯਾਦ ਹੈ ਅਬ ਮੈਂ ਜਬ ਆਪਸੇ ਮਿਲੂੰਗਾ ਨਾ ਤੋ ਮੈਨੇ ਆਪਕੇ ਸਾਥ ਇੱਕ ਬਨਾਨੀ ਹੈ ਟਿਕਟੋਕ ਠੀਕ ਹੈ ਔਰ ਉਸ ਟਿਕਟੋਕ ਮੈਂ ਇੱਕ ਕਿੱਸਾ ਬਿਆਨ ਕਰਾਂਗਾ ਠੀਕ ਹੈ ਹਾਂ ਤੋ ਮੈਂ ਲਾਹੌਰ ਅਕਸਰ ਆਤਾ ਰਹਤਾ ਹੂੰ ਔਰ ਮੈਂ ਆਪਸੇ ਸੀਰੀਅਸ ਕਹਿ ਰਹਾ ਹੂੰ ਕਿ ਮੈਂ ਆਪਕਾ ਨੰਬਰ ਮੈਂ ਨੋਟ ਕਰ ਲਿਆ ਅਬ ਮੈਂ ਜਬ ਲਾਹੌਰ ਆਊਂਗਾ ਮੈਂ ਆਪਕੋ ਕਾਲ ਕਰੂੰਗਾ ਆਪਸੇ ਮਿਲੂੰਗਾ ਔਰ ਆਪਕੇ ਸਾਥ ਮੈਨੇ ਬੈਠ ਕੇ ਟਿਕਟੋਕ ਬਨਾਨੀ ਹੈ ਔਰ ਉਨ ਦੋ ਦੋਸਤੋਂ ਕੋ ਵੀ ਆਪਨੇ ਬੁਲਾਣਾ ਹੈ ਜਿਨ ਦੋ ਦੋਸਤੋਂ ਕੋ ਆਪ ਸਰਗੋਧਾ ਮਾਲਟੋਂ ਕੇ ਬਾਗ ਮੈਂ ਛੋੜ ਆਏ ਥੇ
2: ਠੀਕ ਹੈ ਸਰ ਮੇਰੇ ਕਜ਼ਨ ਨੇ ਸਰ ਤੇ ਉਹ ਕੀ ਉਹਦਾ ਨਾਲ ਹੀ ਤੇ ਸਰ ਅਸੀਂ ਡੇਰੇ ਤੇ ਜਾਵਾਂਗੇ ਔਰ ਸਰ ਤੁਹਾਨੂੰ ਇਨਸ਼ਾਅੱਲਾ ਤਾਲਾ ਬੋਬੀ ਜੱਟ ਦੋ ਹੱਥਾਂ ਨਾਲ ਸਲੂਟ ਸਰ ਕਰੇਗਾ ਔਰ ਪੂਰਾ ਪ੍ਰੋਟੋਕੋਲ ਪੂਰੀ ਵੈਲਕਮ ਹੋਏਗੀ ਸਰ ਤੁਸੀਂ ਫਿਰ ਨਾਲੇ ਆਪਣੇ ਹੱਥ ਨਾਲ ਇੱਕ ਮੱਝ ਵੀ ਚੋਣਾ
0: ਅੱਛਾ ਹਾਂ ਠੀਕ ਬਿਲਕੁਲ ਠੀਕ ਹੈ ਮੈਂ ਮੱਝ ਦਾ ਦੁੱਧ ਵੀ ਕੱਢਾਂਗਾ ਤੇ ਮੈਨੂੰ ਗੱਲ ਦੱਸੋ ਕਿ ਇਹ ਨਾ ਹੋਵੇ ਕਿ ਮੈਂ ਉੱਥੇ ਆਵਾਂ ਤੁਹਾਡੇ ਕਜ਼ਨ ਮੈਨੂੰ ਡੰਡੇ ਨਾਲ ਵੜਨਗੇ ਬਾਈ ਤੂੰ ਸਾਨੂੰ ਕੱਲਾ ਛੜਾ ਕੇ ਨਸਿਆ ਜੀ
2: ਗੱਲ ਕੀਤੀ ਜੇ ਜੱਟ ਦਾ ਕੌਲ ਹੈ ਸਰ ਜੱਟ ਮੈਂ ਨਾ ਪੂਰੇ ਪਾਕਿਸਤਾਨ ਨੂੰ ਅੱਗ ਲਾ ਦੇਗਾ ਕਿਵੇਂ ਦੀ ਗੱਲ ਕਰਦੇ
0: ਇਹ ਨਾ ਮੈਂ ਤੁਹਾਡੇ ਕਜ਼ਨ ਕਹਾਂ ਕਿ ਤੂੰ ਸਾਨੂੰ ਸਰਗੋਧਾ ਦੇ ਬਾਗ ਵਿੱਚ ਸੁਟਵਾ ਕੇ ਭੇਜਾਇਆ ਤੂੰ ਹੀ ਹੈ ਉਹ ਕਲਪ੍ਰੇਟ
2: ਹਾਂਜੀ ਸਰ ਤੇ ਵੇਖੋ ਨਾ ਉਹ ਮੂਜ਼ੀ ਹਨ ਤੇ ਫਿਰ ਉੱਥੋਂ ਆਉਣਾ ਹੀ ਸਾਨੂੰ ਗੱਡੀ ਤੇ ਬਹਿ ਕੇ ਮੇਰੇ ਨਾਲ ਤੇ ਲਾਂਤੀਆਂ ਦਾ ਕੰਮ ਹੀ ਕੋਈ ਨਹੀਂ ਸਰ ਇਸ ਲਾਹੌਰ 'ਚ ਵਾਪਸ ਆਉਣਾ
0: ਓਕੇ ਬੋਬੀ ਥੈਂਕ ਯੂ ਸੋ ਮਚ ਆਪ ਬੜੇ ਮਜ਼ੇਦਾਰ ਆਦਮੀ ਯਾਰ ਮੇਰਾ ਪ੍ਰੋਗਰਾਮ ਸੁਣਾ ਕਰੋ ਹਰ ਹਰ ਫਰਾਈਡੇ ਕੋ ਆਇਆ ਕਰੋ ਠੀਕ ਹੈ
2: ਸਰ ਮੈਂ ਬੜਾ ਸਰ ਯਕੀਨ ਮੰਨੋ ਇੰਤਜ਼ਾਰ ਕਰਦਾ ਸੀ ਹੁਣ ਵੀ ਅਮੀਰ ਭਾਈ ਕੋਲੋਂ ਮੈਂ ਨੰਬਰ ਤੁਹਾਡਾ ਪੁੱਛਿਆ ਜੇ ਸਪੈਸ਼ਲ ਮੈਂ ਕਿਹਾ ਯਾਰ ਮੈਂ 052 ਦਾ ਮਿਲਾ ਰਿਹਾ ਮੇਰਾ ਮਿਲ ਨਹੀਂ ਰਿਹਾ ਨੰਬਰ
0: ਅੱਛਾ ਤੇ ਚਲੋ ਤੁਸੀਂ ਆਪਣਾ ਕੋਈ ਨੰਬਰ ਸੇਵ ਰੱਖਣਾ ਤੇ ਅਗਲੇ ਜੁਮੇ ਨੂੰ ਸਾਂ ਲਾਜ਼ਮੀ ਆਣਾ ਠੀਕ ਹੈ
2: ਇਨਸ਼ਾਅੱਲਾ ਸਰ ਲਾਜ਼ਮੀ ਤੁਹਾਡੇ ਨਾਲ ਤੇ ਵੈਸੇ ਵੀ ਗੱਲ ਕਰਨ ਨੂੰ ਮੈਂ ਯਕੀਨ ਮੰਨੋ ਬੜਾ ਬੇਚੈਨ ਸਾਂ ਬੜਾ ਬੇਤਾਬ ਸਾਂ
0: ਚਲੋ ਜੀ ਬਹੁਤ ਸ਼ੁਕਰੀਆ ਬੋਬੀ ਮੈਨੂੰ ਬੜਾ ਅੱਛਾ ਲੱਗਾ ਤੁਸੀਂ ਕਾਲ ਕੀਤੀ ਠੀਕ ਹੈ
2: ਸਰ ਖੈਰ ਹੋਵੇ ਤੁਹਾਡੀ ਸਰ ਤੁਹਾਡੀ ਪੂਰੀ ਟੀਮ ਦੇ ਬੋਧੀ ਜੜਦਾ ਦੋ ਹੱਥਾਂ ਨਾਲ ਸਰ ਸਲੂਟ ਤੇ ਮੇਰੀ ਆ ਨੀਨਾ ਕੀ ਸਾਹਿਬ ਅੱਗੇ ਆਏ ਸਨ ਤੇ ਬਾਕੀ ਇਹ ਵਨ ਵਨ ਦੇ ਬੜੇ ਮਜ਼ੇਦਾਰ ਕਾਲ ਨੇ ਤੇ ਬਹੁਤ ਅੱਛੇ ਕਾਲ ਨੇ
0: ਇਸ ਦੇ ਕੋਈ ਸ਼ੱਕ ਨਹੀਂ ਹੈ ਥੈਂਕ ਯੂ ਸੋ ਮਚ ਬੋਬੀ ਜੜ ਆਪਣਾ ਖਿਆਲ ਰੱਖਿਓ
2: ਓਕੇ ਸਰ ਅੱਲਾਹ ਹਾਫਿਜ਼ ਤੇ ਪਾਕਿਸਤਾਨ ਜ਼ਿੰਦਾਬਾਦ
0: ਪਾਕਿਸਤਾਨ ਜ਼ਿੰਦਾਬਾਦ अच्छा जी जिन लोगों ने नहीं सुनी थी वो कॉल वो मैं आपको बता दूं जी कि बूबी जट साहब एक दफ़ा जो है वो सरगोधा में गए अपने दो दोस्तों के हमरा और वहाँ ये बैठे थे और उन्होंने मुझे कॉल की और मैंने कहा जी इनको चैलेंज दिया कि मैंने कहा आपने रात के 2 बजे आपने खूब ज़ोर से नारा लगाना है पाकिस्तान जिंदाबाद तो बूबी जट साहब ने कहा जी कि ठीक है मैं लगा दूंगा मैंने कहा आपने भी लगाना है और आपके साथ 2 दोस्तों ने भी लगाना है और इतनी ऊंची आवाज़ में लगाना है कि आपके इर्द गिर्द काफ़ी दूर तक उसकी आवाज़ जानी चाहिए तो बूबी जट साहब ने लगाया लेकिन वो दोस्त जो 2 थे उन्होंने नारे ना लगाए तो मैंने बूबी को बोला बूबी कैसे दोस्त हैं आपके कि आप इनके साथ सरगोधा में घूम रहे हैं और आपकी बात की इतनी लाज नहीं रख रहे कि वो आपके लिए नारा नहीं लगा रहे तो बूबी भाई ने दिल पर इतनी बात ले ली कि बूबी भाई ने रात को उनको उधर ही फेंका और गाड़ी जो है वो लेके खुद जो है सरगोधा आ गए पता नहीं सरगोधा से निकल के आई थिंक सो पता नहीं कहाँ आ गए और वहाँ जाके सो गए और सुबह उठ के वे लाहौर आ गए और उन दोनों को फिर जो है ना डाइवो पे बैठ के वापस लाहौर जाना पड़ा तो बूबी जो है बहुत ही इंटरेस्टिंग बनने और बोबी सीरियस हो गए और बोबी ने कहा मैं मर जाऊंगा इन्होंने नारा इन्होंने मेरी तोहीन करवाई है मेरे कहने में नारा नहीं लगा सकते बोबी ऐसा ही था ना कुछ وہ بھی بہت مزیدار آدمی ہے. تھینک یو سو مچ بوبی, آپ میری پروگرام کے جو ہے وہ آخری کالر تھے. تھینک یو سو مچ فار کالنگ می, بہت شکریہ. اور اسی بات کے ساتھ جی کہ آپ جہاں بھی رہیں خوش رہیں, آباد رہیں, ہنستے مسکراتے رہیں, لوگوں کے لیے خوشیاں بانٹیں, لوگوں کے لیے ہنسی مسکراہٹ بانٹیں, اور زندگی میں جو آپ کے مشکلات ہیں ان کو مشکلات مت سمجھیے, وہ اپرچونیٹیز کے لیے آپ کی تیاریاں ہیں, وہ آپ کو کچھ خوشی ملنے کے لیے اس سے پہلے ان کی قیمت ہے جو آپ کے لیے مشکلات ہوتی ہیں. اور مشکلات ہمیشہ کامیابی لے کر آتی ہیں, خوشی لے کر آتی ہیں, سکھ اور چین لے کر آتی ہیں. اس لیے مشکلات سے کبھی مت گھبرائیے, اور آپ کی زندگی میں اگر اسٹرگل ہے, آپ کی زندگی میں اگر محنت لکھی ہے, اور اگر آپ محنت کر رہے ہیں, اسٹرگل کر رہے ہیں, تو آپ یقین بھی رکھیے, امید بھی رکھیے, اور انتظار بھی کیجیے کہ آپ کے اچھے دن آنے والے ہیں. اسی خوبصورت سی بات کے ساتھ کہ آپ کے اچھے دن جلد آ جائیں اور آپ کی زندگی میں خوبصورتی برقرار رہے, مجھے اجازت دیجیے. مجھے کہتے ہیں آر جے کے بی, اور اگر آپ آر جے کے بی کو فالو کرنا چاہتے ہیں انسٹاگرام کے اوپر, تو آپ جائیں گے لکھیں گے کے بی ڈاٹ بگ اور میں آپ کو مل جاؤں گا. اگر آپ پروگرام کے حوالے سے کوئی فیڈ بیک دینا چاہتے ہیں, کوئی بات کرنا چاہتے ہیں, پروگرام میں کوئی بات آپ کو اچھی لگی ہے تو آپ اس کے حوالے سے بات کرنا چاہتے ہیں, کچھ بات کروانا چاہتے ہیں اگلے پروگرام کے اندر, کوئی ٹاپک بتانا چاہتے ہیں, سو ڈو لیٹ می نو. اور اگر کوئی بات آپ کو بری لگی ہے اس کے حوالے سے کوئی فیڈ بیک دینا چاہتے ہیں, تو آپ مجھے انسٹاگرام پہ دے سکتے ہیں, کے بی ڈاٹ بی اے آئی جی, آپ لکھیں گے کے بی ڈاٹ بی اے آئی جی, تو میں آپ کو مل جاؤں گا اور وہاں آپ اپنا فیڈ بیک دے سکتے ہیں. تھینک یو سو مچ ایوری بڈی, جو جو لوگ میرے ساتھ تھے آج کے بھی, آپ کو بائے بائے کہنے آیا ہے, اور بائے بائے کہنے کا ٹائم ہو چکا ہے. اپنا بہت سارا خیال رکھیے گا, خوش رہیں, ہنستے مسکراتے رہیں. کے بی سائننگ آؤٹ, بائے بائے, اللہ حافظ, اللہ نے کے بعد.